ਪਹਿਲਾ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ।

ਕੇਵਲ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਾਹਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈ ਆਉ ਸਿੱਧਾ ਪੁਰਖਾ ਕੀਆ ਵਡਿਆਈ ਆਉ ਤੁਧ ਬਿਨ ਸਿੱਧੀ ਕਰਨ ਪਾਈਆ ਕਰਮ ਮਿਲੈ ਨਾਹੀ ਠਾਕੁਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੁੱਖ ਉਤ ਭੁੱਖੈ ਖਾਏ ਚੱਲੀਆ ਹੈ ਦੁੱਖ ਸੋ ਕਿਉਂ ਬਿਸਤਰਾਏ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾ ਰਹਾਓ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੈ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹਿ ਨਾ ਚੁੱਕੈ ਭੋਗ

ਜਾਨ ਦੁਆਰ ਤੋਂ ਹੈ। ਆਪਣਾ ਜਾਨ ਕਰੋ ਪ੍ਰਤਪਾਰਾ, ਤੁਮ ਸਾਹਿਬ ਮੈਂ ਕਿੰਕਰ ਥਾਰਾ। ਦਸ ਜਾਣ ਦੇਹਾ ਤੋਂ ਬਾਰੋ, ਹਮਰੇ ਸਾ ਬੈਰੀਅਨ ਸੰਘਾਰੋ। ਪ੍ਰਥਮ ਧਰੋ ਭਗਵਤ ਕੋ ਧਿਆਨਾ, ਬਹੁਰ ਕਰੋ ਕਵਿਤਾ ਬਿਦ ਨਾਨਾ। ਕ੍ਰਿਸ਼ਨ ਜਥਾ ਮਤ ਚਰਿਤ੍ਰ ਚਾਰੋ, ਚੁੱਕ ਹੋਏ ਕਬ ਲਿਓ ਸੁਧਾਰੋ, ਕਬਿਓ ਬਾਚ ਦੋਹਰਾ। ਜੋ ਨਿਜ ਪ੍ਰਭ ਸੋ ਕਹਾ, ਸੋ ਕਹਾ ਜਗ ਮਾਹੇ, ਜੋ ਤਿਹ ਪ੍ਰਭ ਕੋ ਧਿਆਏ ਹੈ, ਅੰਤ ਸੁਰ ਕੋ ਜਾਹਿ ਦੋਹਰਾ। ਹਰ ਹਰ ਜਨ ਦੋਈ ਏਕ ਹੈ, ਬੇਬਿਚਾਰ ਕਛ ਨਾਹੇ, ਜਲ ਤੇ ਉਪਜ ਰੰਗ ਜਾਊਂ, ਜਲ ਹੀ ਵਿਖੈ ਸਮਾਏ ਦੋਹਰਾ। ਜਬ ਆਏ ਸੋ ਪ੍ਰਭ ਕੋ ਭਇਓ, ਜਨਮ ਧਰਾ ਜਗ ਆਏ, ਅਬ ਮੈਂ ਕਥਾ ਸੰਖੇਪ ਤੇ, ਸਭ ਹੂੰ ਕਹਿਤ ਸੁਣਾਈ, ਕਬ ਆਚ ਦੋਹਰਾ। ਠਾੜ ਪਇਓ ਮੈਂ ਜੋਰ ਕਰ, ਬਚਨ ਕਾ ਸਿਰ ਨਿਆਏ, ਪੰਥ ਚੱਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਈ ਦੋਹਰਾ। ਜੇ ਜੇ ਤੁਮਰੇ ਧਿਆਨ ਕੋ, ਨਿਤ ਉੱਠ ਧਿਆਏ ਹੈ ਸੰਤ, ਅੰਤ ਲਹਾਂਗੇ ਮੁਕਤ ਫਲ, ਪਾਵਾਂਗੇ ਭਗਵੰਤ ਦੋਹਰਾ। ਕਾਲਪੁਰ ਕੀ ਦੇਹ ਮਉ, ਕੋਟਕ ਬਿਸਨ ਮੇਹੇ ਸੋ, ਕੋਟਿੰਦਰ ਬ੍ਰਹਮਾ ਕਿਤੇ, ਰਾਕਸ਼ਸ ਕਰੋਰ ਜਲੇ ਸੋ ਦੋਹਰਾ। ਰਾਮ ਕਥਾ ਜੁਗ ਜੁਗ ਅਟਲ, ਸਭ ਕੋਈ ਭਾਕਤ ਨੇਤੋ, ਸੁਰਗ ਬਾਸ ਰਗਬਰ ਕਰਾਉ, ਸਗਰੀ ਪੁਰੀ ਸਮੇਤੋ ਚਾਉ ਪਾਈ। ਜੋ ਇਹ ਕਥਾ ਸੁਣ ਅਰਗਾਵੈ, ਦੁੱਖ ਪਾਪ ਤੇ ਨਿਕਟ ਨਿਆਵੈ, ਬਿਸਨ ਭਗਤ ਕੀ ਫਲ ਹੋਈ, ਆਦਿ ਆਛੁ ਸਕੈ ਨਾ ਕੋਈ, ਸਮਤ ਸਤਰਹ ਸਾਸ ਪਚਾਵਣ, ਹਾੜਵਦੀ ਪ੍ਰਥਮ ਸੁਖ ਦਾਵਨ। ਤੈ ਪ੍ਰਸਾਦ ਕਰ ਗ੍ਰੰਥ ਸੁਧਾਰਾ, ਭੂਲ ਭਰੀ ਲਹੁ ਲਿਹੁ ਸੁਧਾਰਾ ਦੋਹਰਾ। ਨੇਤਰ ਤੁਮਕੇ ਚਰਨ ਤਾਰੂ, ਸਦਰਵ ਤੀਰ ਤਿਰੰਗ, ਸ੍ਰੀ ਭਗਵਤ ਪੂਰਨ ਕੀਓ, ਰਗਵਰ ਕਥਾ ਪ੍ਰਸੰਗ। ਸਾਧ ਅਸਾਧ ਜਾਣੋ ਨਹੀਂ, ਬਸ ਬਾਦ ਬੇਬਾਦ, ਗ੍ਰੰਥ ਸਕਲ ਪੂਰਨ ਕੀਓ, ਭਗਵਤ ਕਿਰਪਾ ਪ੍ਰਸਾਦ ਸਵਈਆ। ਪਾਏ ਗਏ ਹੈ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ ਆਨੇ ਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ, ਏਕ ਨ ਮਾਨੇ ਓ, ਸਿਮਰਤ ਸਾਸਰ ਵੇਦ ਸਬੈ, ਬਹੁ ਭੇਦ ਕਹਿ ਹਮ ਏਕ ਨ ਜਾਣੇ ਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹੋ ਸਭ ਤੋਹੇ ਬਖਾਨੇ ਓ ਦੋਹਰਾ। ਸਗਲ

ਆਨੰਦ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਹੀਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹ ਹਰਨਾਲੇ ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨ ਹਮ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਏ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ

ਨਾ ਹੀ ਕਰਤੇ ਰਹਿ। ਸਾਚਾ ਨਾਮ ਮੇਰਾ ਆਧਾਰ, ਸਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟਾ ਹੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣ ਹੋ ਸੰਤ ਹੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਧੁਰਕਣ ਪਾਇਆ ਤੁਜਨ ਕਾਉ, ਸੇ ਨਾਮ ਹਰ ਕਹਿ ਲਾਗੇ। ਕਹਿ ਨਾਨਕ ਤੈ ਸੁਖ ਹੋਵਾ, ਤਿਤ ਕਰ ਅਨਹਦ ਮਾਜੇ, ਅਨਹਦ ਸੁਣੋ ਵਡ ਭਾਗੀਓ, ਸਗਲ ਮਨੋਹਰਤ ਪੂਰੇ, ਪਾਰ ਬ੍ਰਹਮ ਪਾਇਆ ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾ ਪੁੱਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂੜੇ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂੜੇ। ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਾਧਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ, ਇਹ ਵਸਤ ਤਾਂ ਜੀ ਨਾ ਜਾਈ, ਨਿਤ ਨਿਤ ਰਾਖੁਰ ਥਾਰੋ। ਤਮ ਸੰਸਾਰ ਚਰਨ ਲਗ ਧਰੀਐ, ਸਭ ਨਾਨਕ ਬ੍ਰਹਮ ਪਸਾਰੋ। ਸ਼ਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾ ਤੋ ਨਾਹੀ, ਮੈਨੂੰ ਜੋਗ ਕੀ ਤੋਈ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ, ਤਰਸ ਪਿਆ ਮਿਹਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀ ਵੈ ਹਰਿਆ। ਤਰਸ ਪਿਆ ਮਿਹਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀ ਵੈ ਹਰਿਆ। ਪੌੜੀ ਜਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੀ, ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ। ਸੁਣ ਕੈ ਜਮ ਕੇ ਦੂਤ, ਨਾਹੀ ਤੇਰਾ ਛੱਡ ਜਾਹੇ, ਭਾਉ ਜਿਲ ਵਿਖ ਮਸ ਗਾਹ, ਗੁਰ ਸ਼ਬਦੀ ਪਾਰ ਪਾਹੇ। ਜਿਨ ਕੋ ਲਗੀ ਪਿਆਸ, ਅੰਮ੍ਰਿਤ ਸੇ ਖਾਹੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸੈਨੂੰ ਕਿਰਪਾਲ ਸੰਭਾਲੇ, ਸਾਹੇ ਸਾਹੇ ਬਿਰਥਾ ਕੋਈ ਨਾ ਜਾਏ, ਜਿਆਂ ਵੈ ਦਿਆ ਹੀ। ਸਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਣਾ, ਜਿਹ ਬਾ ਜਪ ਗੁਰਨਾਓ, ਨੇਤਰੀ ਸਾਹਿਬ ਗੁਰ ਪੇਖਣਾਓ, ਸ੍ਰਮਣੀ ਸੁਣਨਾ ਗੁਰਨਾਓ। ਸਤਿਗੁਰ ਸੇ ਤੀਰਤਿਆਂ, ਦੁਰਗੈ ਪਾਈ ਅਠਾਓ, ਕਹੋ ਨਾਨਕ ਕਿਰਪਾ ਕਰੇ, ਜਿਸਨੂੰ ਇਹ ਵੱਤ ਦੇ। ਜਗ ਮੈਂ ਉੱਤਮ ਕਾਢੀਆ ਹੈ, ਵਿਰਲੇ ਕੇਈ ਕੇ। ਮਹੱਲਾ ਪੰਜਵਾਂ। ਰੱਖੇ ਰੱਖਣ ਹਰ ਆਪ ਬਾਰੇ ਨੋ, ਗੁਰ ਕੀ ਪੈਰੀ ਪਾਏ ਕਾਜ ਸਵਾਰੇ ਨੋ। ਹੋਆ ਆਪ ਦਿਆਲ ਮਨੋ ਨਾਮ ਸਾਰੇ ਨੋ, ਸਾਧ ਜਨਾ ਕੈ ਸੰਗ ਭਾਵ ਜਲ ਤਾਰੇ ਨੇ, ਸਾਕਤ ਨਿੰਦਕ ਦੁਸ਼ਟ ਖਿਨ ਮਾਹੀ ਬਦਾਰੇ ਨੋ। ਤਿਸ ਸਾਹਿਬ ਕੀ ਟੇਕ, ਨਾਨਕ ਮਰਾ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਤਿਸ ਸਾਹਿਬ ਕੀ ਟੇਕ, ਨਾਨਕ ਮਰਾ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਓਂਕਾਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬੇਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ ਏਕ ਅੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰਮਾ ਨਿਧਾਨ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਸ਼ ਵਿੱਚ ਸਬਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਆਪ ਵਡਭਾਗੀ ਗੁਰਸਿੱਖ ਸੰਗਤਾਂ ਸ਼ਾਮਾਂ ਦੇ ਵਕਤ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤਮਈ ਬਾਣੀ ਆਰਤੀ ਆਰਤਾ ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਹੈ। ਜਿੱਥੇ ਲੜੀਵਾਰ ਕਥਾ ਪ੍ਰਸੰਗ ਗਿਆਨੀ ਗਿਆਨ ਸਿੰਘ ਜੀ ਨੇ ਸਾਰੇ ਪੰਥ ਦਾ ਸ਼ਾਨਾ ਮਤਾ ਇਤਿਹਾਸ ਬਹੁਤ ਸੁੰਦਰ ਛੰਦਾਬੰਦੀ ਵਿੱਚ ਬਿਆਨ ਕੀਤਾ ਹੈ, ਆਪਾਂ ਵਿਚਾਰਦੇ ਆ ਰਹੇ ਹਾਂ। ਸੋ ਗੁਲਾਬਦਾਸੀਆਂ ਤੋਂ ਬਾਅਦ ਹੀਰਾ ਦਾਸੀਏ ਜੋ ਹੋਏ ਨੇ ਸਾਧੂ ਉਦਾਸੀ, ਉਹਨਾਂ ਦੀ ਕਥਾ ਗਿਆਨੀ ਗਿਆਨ ਸਿੰਘ ਜੀ ਪ੍ਰਾਰੰਭ ਕਰ ਰਹੇ ਹਨ। ਇਹਨਾਂ ਨੇ ਵੀ ਸਿੱਖੀ ਦਾ ਪ੍ਰਚਾਰ ਕੀਤਾ ਹੈ, ਪਰ ਉਸੇ ਸਮੇਂ ਕੀਤਾ ਜਦੋਂ ਗੁਲਾਬਦਾਸੀਏ ਵਿਗੜ ਗਏ ਸਨ ਅੰਗਰੇਜ਼ ਸਰਕਾਰ ਨਾਲ ਸਹਿਮਤ ਹੋ ਕੇ। ਜਿਵੇਂ ਪਿੱਛੇ ਆਪਾਂ ਪ੍ਰਸੰਗ ਸਰਵਣ ਕੀਤਾ ਕਿੰਨੀਆਂ ਮਨਮਤਾਂ ਉਹਨਾਂ ਨੇ ਕੀਤੀਆਂ, ਫਿਰ ਰਿਆਸਤ ਦੇ ਰਾਜਿਆਂ ਨੇ ਉਹਨੂੰ ਬੰਨਿਆ ਸੂਤਰ ਕੀਤਾ, ਪਰ ਉਸੇ ਵੇਲੇ ਇਹ ਸਾਧੂ ਹੋਏ ਨੇ ਜਿਹੜੇ ਸਨਮੁਖ ਹੁੰਦੇ ਨੇ। ਜੇ ਅਸਲ ਹੈ ਤਾਂ ਨਕਲ ਆਦਿ ਕਾਲ ਤੋਂ ਹੀ ਨਾਲ ਚੱਲਦੀ ਹੈ। ਇਹ ਪੂਰਨ ਸਾਧੂ ਸਨ, ਇਹਨਾਂ ਨੇ ਸਿੱਖੀ ਦਾ ਪੰਥ ਦਾ ਜਿਹੜਾ ਰਸਤਾ ਸੀ ਮਰਿਆਦਾ ਵਾਲਾ ਮਾਨ ਮਰਿਆਦਾ ਵਾਲਾ ਉਹ ਨਹੀਂ ਛੱਡਿਆ, ਕਿਸੇ ਦੇ ਅਧੀਨ ਨਹੀਂ ਹੋਏ, ਸ਼ਾਂਤਮਈ ਢੰਗ ਨਾਲ ਆਪਣਾ ਸਥਾਨ ਬਣਾ ਕੇ ਪ੍ਰਚਾਰ ਕੀਤਾ ਹੈ। ਸੇਮ ਟਾਈਮ ਦੀ ਇਹ ਗਾਥਾ ਹੈ। ਅੱਜ ਮਹਾਨ ਸ਼ਹੀਦ ਇਹ ਗਾਥਾ ਸ਼ੁਰੂ ਕਰਨ ਤੋਂ ਪਹਿਲਾਂ ਕੌਮ ਦੇ ਮਹਾਨ ਸ਼ਹੀਦ ਜਿਨ੍ਹਾਂ ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਇਆ ਹੈ, ਗੁਰੂ ਸਾਹਿਬ ਜੀ ਦੀ ਅਪਾਰ ਰਹਿਮਤ ਬਖਸ਼ਿਸ਼ ਸੀ, ਇੱਕ ਇੱਕ ਬੋਲ ਜਿਨ੍ਹਾਂ ਦਾ ਪੂਰਾ ਹੋਇਆ ਹੈ, ਮਹਾਨ ਸੇਵਾਦਾਰ ਐਸੇ ਮਹਾਨ ਸ਼ਹੀਦ ਭਾਈ ਅਮਰ ਸ਼ਹੀਦ ਭਾਈ ਤਾਰੂ ਸਿੰਘ ਜੀ ਹੁਣਾਂ ਦਾ ਸ਼ਹੀਦੀ ਦਿਹਾੜਾ ਵੀ ਗੁਰੂ ਘਰ ਵਿਖੇ ਮਨਾਇਆ ਜਾ ਰਿਹਾ, ਅੱਜ ਦੇ ਦੀਵਾਨ ਨੂੰ ਸਮਰਪਿਤ ਨੇ। ਇੱਕ ਸੌਣ ਸੰਮਤ 1802, ਸੋ ਇਸ ਤਰੀਕੇ ਨਾਲ ਸਤਸੰਗ ਜੀ ਇਹ ਸ਼ਹੀਦੀ ਭਾਈ ਸਾਹਿਬ ਜੀ ਹੁਣਾਂ ਦੀ ਈਸਵੀ ਸੰਨ 1747 ਵਿੱਚ ਹੁੰਦੀ ਹੈ, ਲਾਹੌਰ ਦਰਬਾਰ ਵਿੱਚ ਨਿਖਾਸ ਚੌਂਕ ਵਿੱਚ, ਜਿੱਥੇ ਇੱਕ ਨਹੀਂ ਇਸ ਤੋਂ ਪਹਿਲਾਂ ਕੌਮ ਦੇ ਮਹਾਨ ਜਥੇਦਾਰ ਬ੍ਰਹਮ ਗਿਆਨੀ ਆਤਮਾ ਦੇ ਗਿਆਨੀ ਭਾਈ ਮਨੀ ਸਿੰਘ ਸਾਹਿਬ ਜੀ ਨੂੰ 6 ਸਾਲ ਪਹਿਲਾਂ ਇਹਨਾਂ ਦੇ ਸ਼ਹੀਦ ਹੋਣ ਤੋਂ ਬੰਦ ਕੱਟਿਆ ਗਿਆ। ਉਹਨਾਂ ਦੀ ਸ਼ਹੀਦੀ ਦਾ ਵੀ ਗਹਿਰਾ ਅਸਰ ਆਪ ਜੀ ਦੇ ਮਨ 'ਤੇ ਸੀ। ਇਹ ਪੂਲੇ ਪਿੰਡ ਦੇ ਸਨ, 25 ਸਾਲ ਦੀ ਉਮਰ ਵਿੱਚ ਚੜ੍ਹਦੀ ਜਵਾਨੀ ਵਿੱਚ ਸੇਵਾ ਸਿਮਰਨ ਦੇ ਪੁੰਜ ਹੋ ਕੇ ਅਥਾਹ ਸ਼ਰਧਾ ਰੱਖਦਿਆਂ ਹੋਇਆਂ ਸਿੱਖੀ ਸਿੱਧਕ ਨਿਭਾਉਂਦਿਆਂ ਹੋਇਆਂ ਜਾਨ ਪਿਆਰੀ ਨਹੀਂ ਕੀਤੀ, ਸਿੱਖੀ ਸਿੱਧਕ ਦੇ ਉੱਪਰੋਂ ਆਪਣੇ ਆਪ ਨੂੰ ਵਾਰ ਦਿੱਤਾ, ਔਰ ਬੜੇ ਭਰੋਸੇ ਨਾਲ ਆਪਣੀ ਤਪੱਛਿਆ ਸੇਵਾ ਸਿਮਰਨ ਦਾ ਫਲ ਜਿਹੜਾ ਸੀ ਉਹ ਜ਼ਾਲਮ ਦਾ ਸਿਰ ਆਪਣਾ ਠੀਕਰਾ ਭੰਨ ਕੇ ਅਤੇ ਜ਼ੁਲਮੀ ਰਾਜ ਦਾ ਇੱਕ ਵਾਰ, ਜੇ ਭਾਈ ਤਾਰੂ ਸਿੰਘ ਸਾਹਿਬ ਜੀ ਦੀ ਸ਼ਹੀਦੀ ਜ਼ੁਲਮਾਂ ਦੀ ਅੱਤ ਸੀ, ਜ਼ਾਲਮ ਵੱਲੋਂ ਜ਼ਕਰੀਆ ਖਾਨ ਵੱਲੋਂ ਕੀਤੀ ਹੋਈ ਜ਼ੁਲਮ ਦੀ ਅੱਤ ਸੀ ਵੀ ਖੋਪਰ ਲਾ ਦੇਣਾ, ਰੰਬੀਆਂ ਨਾਲ ਟੱਕ ਲਾ ਕੇ ਉਖਾੜ ਦੇਣੀ ਖੋਪਰੀ, ਖੱਲੜੀ ਸਿਰ ਦੀ ਖੱਲੜੀ ਕਿੰਨੀ ਕਰੜੀ ਹੈ, ਸਰੀਰ ਦੀ ਖੱਲ ਲਾਉਣ ਵਾਲੇ ਨੂੰ ਵੀ ਸੌਖਾ, ਲਾਉਣ ਵਾਲੇ ਨੂੰ ਵੀ ਸੌਖਾ,
ਅਤੇ ਮੱਥੇ ਦੇ ਉੱਪਰ ਰੰਬੀਆਂ ਰੱਖ ਕੇ ਤਾਂ ਅੱਖਾਂ ਤੋਂ ਕਿੰਨੀ ਸਖ਼ਤ ਖੋਪਰੀ ਹੈ, ਸਿਰ ਦੀ ਖੱਲ ਸਮੇਤ ਕੇਸਾਂ ਦੇ ਲਾਹ ਦੇਣੀ, ਕੋਈ ਛੋਟਾ ਜ਼ੁਲਮ ਨਹੀਂ ਸੀ। ਇਹ ਜ਼ੁਲਮ ਦਾ ਜੇ ਅੱਤ ਸੀ, ਜ਼ਾਲਮ ਨੇ ਜ਼ੁਲਮ ਕਰਨ ਦਾ ਅੱਤ ਕੀਤਾ ਅਤੇ ਭਾਈ ਸਾਹਿਬ ਜੀ ਦੀ ਸ਼ਹੀਦੀ, ਫਿਰ ਉਹ ਜ਼ਾਲਮ ਦਾ ਅੰਤ ਵੀ ਹੋ ਗਈ, ਅੰਤ ਬਣ ਗਏ। ਉਹਨੇ ਅੱਤ ਕੀਤਾ, ਇਹ ਸ਼ਹੀਦੀ ਨੇ ਉਹਨਾਂ ਦੇ ਬਚਨਾਂ ਮੁਤਾਬਕ ਜ਼ਖਰੀਆ ਖਾਨ ਦਾ ਅੰਤ ਕਰ ਦਿੱਤਾ, ਜ਼ੁਲਮੀ ਰਾਜ ਦਾ। ਇੱਕ ਵਾਰ ਆਪਾਂ ਨੂੰ ਸਾਰਿਆਂ ਨੂੰ ਸਾਖੀ ਦਾ ਪਤਾ ਹੈ ਕਿਵੇਂ ਉਹਨਾਂ ਨੇ ਬਚਨ ਕੀਤੇ ਸੀ। ਉਹਨੇ ਦੁਸ਼ਟ ਨੇ ਕੇਸਾਂ ਦੀ ਬੇਅਦਬੀ ਦੇ ਬਚਨ ਕੀਤੇ ਅਤੇ ਭਾਈ ਸਾਹਿਬ ਨੇ ਕਿਹਾ ਵੈ ਜੂਤ ਤੁਮਾਰੇ ਪਾਏ, ਇਹ ਜੁੱਤੀਆਂ ਤੇਰੇ ਸਿਰ ਵਿੱਚ ਵੱਜਣਗੀਆਂ ਜ਼ਾਲਮਾਂ। ਸੋ ਐਸੇ ਭਾਈ ਤਾਰੂ ਸਿੰਘ ਸਾਹਿਬ ਜੀ ਜਿਨ੍ਹਾਂ ਨੂੰ ਪੂਲਿਆ ਨਗਰ ਤੋਂ ਫੜਿਆ ਸੀ, ਜ਼ਖਰੀਆ ਖਾਨ ਨੇ ਪੁੱਛਿਆ ਸੀ, ਜਿਹੜੇ ਸੂਹੀਏ ਸਨ ਉਸ ਵੇਲੇ ਲਾਹੌਰ ਦਰਬਾਰ ਨਾਲ ਅਟੈਚਮੈਂਟ ਸੀ, ਤਨਖਾਹਾਂ ਲੈਂਦੇ ਸੀ, ਪੰਥ ਦੇ ਖਿਲਾਫ ਸਨ, ਆਦ ਕਾਲ ਤੋਂ ਹੀ ਆਏ ਨੇ, ਕੇਵਲ ਅੱਜ ਹੀ ਨਹੀਂ, ਹਰ ਭਗਤ ਨਿਰੰਜਨੀਏ ਜਿਹੜੇ ਵੱਜਦੇ ਸੀ, ਵਿਗੜੇ ਹੋਏ ਗੁਰੂ ਘਰ ਵੱਲੋਂ, ਸਿੱਖਾਂ ਨਾਲੋਂ ਪੰਥ ਨਾਲੋਂ ਵਿਗੜੇ ਹੋਏ। ਉਹਨੂੰ ਪੁੱਛਿਆ ਸੱਦ ਕੇ ਜ਼ਖਰੀਆ ਖਾਨ ਨੇ ਵੀ ਇਹ ਸਿੱਖ ਜਿਹੜੇ ਹੈ ਜੰਗਲਾਂ ਵਿੱਚ ਚਲੇ ਗਏ, ਖੁਸ਼ਕ ਜੰਗਲ ਨੇ, ਉੱਥੇ ਕੋਈ ਐਸਾ ਮੌਸਮ ਵੀ ਨਹੀਂ ਹੈ ਇਹਨਾਂ ਮੁਲਕਾਂ ਵਾਂਗ ਵੀ ਜਿੱਥੇ ਸੇਬ ਲੱਗੇ ਹੋਣ ਅਤੇ ਭਰੇ ਹੋਣ ਸੇਬਾਂ ਨਾਲ ਰੁੱਖ, ਠੰਡਾ ਮੌਸਮ ਹੋਵੇ, ਉੱਥੇ ਤਾਂ ਕੰਡੇ ਹੀ ਕੰਡੇ ਨੇ, ਨਾ ਖਾਣ ਨੂੰ ਨਾ ਪਹਿਨਣ ਨੂੰ ਕੁਝ। ਜੰਗਲਾਂ ਵਿੱਚ ਚਲੇ ਗਏ ਨੇ, ਭੱਜ ਗਏ ਨੇ, ਅਤੇ ਜਿਹੜੇ ਸਿੱਖ ਜਿਹੜੇ ਆ ਇੰਨੇ ਮਾਰ ਮੁਕਾਏ ਨੇ ਲੱਖਾਂ ਸਿੱਖ, ਮੈਂ ਫਿਰ ਵੀ ਮੁੱਕਦੇ ਨਹੀਂ, ਵੱਧਦੇ ਹੀ ਜਾਂਦੇ, ਕੀ ਕਾਰਨ ਆ? ਗੁਰਦੁਆਰਿਆਂ 'ਤੇ ਪਾਬੰਦੀਆਂ ਲਾ ਦਿੱਤੀਆਂ, ਲੰਗਰ ਬੰਦ ਕਰ ਦਿੱਤੇ ਗਏ ਨੇ, ਗੁਰਦੁਆਰੇ ਬੰਦ ਕਰ ਦਿੱਤੇ ਗਏ ਨੇ, ਖੇਤੀ ਵਪਾਰ ਇਹਨਾਂ ਦਾ ਬੰਦ ਕਰ ਦਿੱਤਾ ਵੀ ਕਿਤੋਂ ਖਾਣ ਪੀਣ ਪਹਿਨਣ ਨੂੰ ਨਾ ਮਿਲੇ। ਤਾਂ ਉਸ ਵੇਲੇ ਇਹਨੇ ਕਿਹਾ ਹਰਭਗਤ ਨਿਰੰਜਨੀਏ ਨੇ, ਕਿਉਂ ਨਹੀਂ ਨਵਾਬ, ਅਜੇ ਵੀ ਐਸੇ ਸਿੱਖ ਨੇ ਜਿਹੜੇ ਪਿੰਡਾਂ ਵਿੱਚ ਰਹਿੰਦੇ ਨੇ, ਜਿਹੜੇ ਆਪ ਤਾਂ ਰੁੱਖੀ ਮਿੱਸੀ ਖਾ ਕੇ ਗੁਜ਼ਾਰਾ ਕਰਦੇ ਨੇ, ਖੇਤੀਬਾੜੀ ਕਰਦੇ ਨੇ, ਅਤੇ ਸਿੰਘਾਂ ਨੂੰ ਆਪ ਸਿਆਲ ਆਉਣ 'ਤੇ ਅੱਗ ਸੇਕ ਹੀ ਸਾਰ ਲੈਂਦੇ ਨੇ ਠੰਡ ਤੋਂ, ਅਤੇ ਸਿੰਘਾਂ ਨੂੰ ਜਿਹੜੇ ਉਹ ਜੰਗਲਾਂ 'ਚ ਆ ਨਾ, ਉਹਨਾਂ ਨੂੰ ਬਸਤਰ ਸਵਾ ਕੇ ਆਪਣੀ ਵਧੀ ਕਮਾਈ ਵਿੱਚੋਂ, ਖੇਤੀਬਾੜੀ ਵਿੱਚੋਂ ਜੋ ਵਾਧਾ ਹੈ ਸਰਦਾ ਹੈ, ਉਹ ਸਿੰਘਾਂ ਨੂੰ ਬਸਤਰ ਸਵਾ ਲੈ ਕੇ ਉੱਥੇ ਭੇਜਦੇ ਨੇ, ਆਪ ਨੰਗ ਭੁੱਖ ਸਹਾਰਦੇ ਨੇ, ਸਿੰਘਾਂ ਦਾ ਦੁੱਖ ਨਹੀਂ ਵੇਖ ਸਕਦੇ, ਉਹ ਪੰਥ ਦੇ ਜੁਝਾਰੂ ਸਿੱਖਾਂ ਦਾ ਜਿਹੜੇ ਪੰਥ ਖਾਤਰ ਲੜਦੇ ਨੇ ਤੁਹਾਡੇ ਨਾਲ ਆਡਾ ਲੈਂਦੇ। ਐਸੇ ਸਿੱਖ ਅਜੇ ਵੀ ਹਨ, ਅਤੇ ਇਤਿਹਾਸਕਾਰਾਂ ਨੇ ਲਿਖਿਆ ਵੀ ਆਪ ਸਾਹਿਬ ਹੈ ਨੰਗਰ ਭੁੱਖ, ਸਿੰਘਨ ਦੇਖ ਨਾ ਸਕੈ ਦੁੱਖ, ਔਰ ਆਪ ਤਾਂ ਅੱਗ ਸੇ ਕਈ ਸਾਰ ਲੈਂਦੇ ਨੇ, ਸਿੰਘਨ ਘੱਲਾ ਪੁਛਾਕ ਸਵਾਲ। ਸੋ ਇਹ ਜਦੋਂ ਕਿਹਾ ਕਹਿੰਦਾ ਅੱਛਾ ਐਸੇ ਹੈਗੇ ਨੇ, ਕਹਿੰਦਾ ਬੜੇ ਸਿਦਕੀ ਪਏ ਨੇ ਇਹਨਾਂ ਵਿੱਚ, ਪਿੰਡਾਂ ਵਿੱਚ ਵੀ ਜਿਹੜੇ ਬਾਣੀ ਪੜ੍ਹਦੇ ਨੇ। ਇੱਕ ਵਾਰ ਤਾਂ ਉਹਨੇ ਇਹ ਵੀ ਕਹਿ ਦਿੱਤਾ ਸੀ ਕਿ ਨਾਦਰ ਸ਼ਾਹ ਵਾਂਗ, ਫਿਰ ਨਹੀਂ ਕਹਿੰਦਾ ਇਹ ਮੁੱਕਣਗੇ ਆਪਾਂ ਤੋਂ, ਜਿੰਨਾ ਮਰਜ਼ੀ ਜ਼ੋਰ ਲਾਈਏ ਰੱਬ ਮਾਰੇ ਤਾਂ ਇਹਨਾਂ ਨੂੰ ਮਾਰੇ, ਜ਼ਖਰੀਆ ਖਾਨ ਕਹਿ। ਫਿਰ ਕਹਿਣ ਲੱਗਾ ਇੱਥੇ ਸਿੱਖ ਦਾ ਕੋਈ ਵਿਖਾ ਤਾਂ ਸਹੀ, ਫੜਾ ਮੈਨੂੰ। ਫਿਰ ਇੱਕ ਪੱਖ ਇਹ ਆਉਂਦਾ ਵੀ ਉਸ ਵੇਲੇ ਹਰਭਗਤ ਨਿਰੰਜਨੀਏ ਨੇ ਭਾਈ ਤਾਰੂ ਸਿੰਘ ਦਾ ਨਾਂ ਲਿਆ, ਜਿਨ੍ਹਾਂ ਦਾ ਜੀਵਨ ਬੜਾ ਤਕੜਾ ਸੀ, ਰਹਿਣੀ ਬਹਿਣੀ ਰਹਿਤ ਮਰਜ਼ਾਦਾ ਵਿੱਚ ਪ੍ਰਪੱਖ ਕਰਨੀ ਬੜੀ ਕਮਾਲ ਦੀ ਸੀ। ਆਪ ਜੀ ਆਪਣੀ ਇੱਕ ਭੈਣ ਸੀ ਜੁਬਾਨ ਤਾਰੋ ਅਤੇ ਮਾਤਾ, ਤਿੰਨੇ ਸੀ, ਪਿਤਾ ਪਹਿਲਾਂ ਸ਼ਹੀਦ ਹੋ ਚੁੱਕੇ ਸੀ ਮੁਕਤਸਰ ਸਾਹਿਬ ਵਾਲੇ ਜੰਗ ਵਿੱਚ 1705 ਈਸਵੀ ਵਿੱਚ। ਤਾਂ ਤਿੰਨੇ ਹੀ ਇਹਨੇ ਕਿਹਾ ਸੀ ਵੀ ਸਿੰਘਾਂ ਵਾਸਤੇ ਪ੍ਰਸ਼ਾਦੇ ਅਤੇ ਪੰਡਾਂ ਚੁੱਕ ਚੁੱਕ ਕੇ ਭਾਈ ਤਾਰੂ ਸਿੰਘ ਜੰਗਲਾਂ 'ਚ ਪਹੁੰਚਾਉਂਦਾ ਵਾ ਪ੍ਰਸ਼ਾਦਿਆਂ ਨੂੰ, ਆਏ ਗਏ ਨੂੰ ਹਰੇਕ ਨੂੰ ਪ੍ਰਸ਼ਾਦਾ ਛਕਾਉਂਦਾ ਬਿਨਾਂ ਵਿਤਕਰੇ ਦੇ, ਲੰਗਰ ਚਲਾਇਆ ਹੋਇਆ ਹਰ ਵੇਲੇ ਬਾਣੀ ਪੜ੍ਹਦਾ ਐਸਾ। ਫਿਰ ਭਾਈ ਸਾਹਿਬ ਨੂੰ ਘੇਰਾ ਪਾਇਆ ਗਿਆ ਜੋ 10 ਪਾਈ ਪੂਲੇ ਪਿੰਡ ਵਿੱਚ, ਲਾਹੌਰੋਂ ਪੁਲਿਸ ਦੀ ਟੁਕੜੀ ਜ਼ਖਰੀਆ ਖਾਨ ਨੇ ਭੇਜੀ, ਪਿੰਡਾਂ ਵੱਜਦੀ ਹੁੰਦੀ ਹੋਈ। ਭਾਈ ਸਾਹਿਬ ਉਸ ਵੇਲੇ ਹਲਵਾ ਰਹੇ ਸੀ, ਭੱਜ ਕੇ ਕਿਸੇ ਨੇ ਕਿਹਾ ਵੀ ਤੁਹਾਡੇ ਘਰ ਘੇਰਾ ਪੈ ਗਿਆ, ਨਿਕਲ ਜਾਓ।
ਜ਼ਿਮੀਂਦਾਰ ਨੇ ਕਿਹਾ ਮੈਂ ਹਲ ਤੇਰੇ ਬੈਲ ਜਿਹੜੇ ਘਰ ਪਹੁੰਚਾ ਦੇਵਾਂਗਾ। ਭਾਈ ਸਾਹਿਬ ਨੇ ਕਿਹਾ ਬਿਲਕੁਲ ਨਹੀਂ, ਇਸ ਤਰ੍ਹਾਂ ਨੱਠ ਕੇ ਜਾਣਾ ਸਿੱਖ ਦਾ ਕੰਮ ਨਹੀਂ ਹੁੰਦਾ, ਮੇਰੀ ਮਾਂ ਮੇਰੀ ਭੈਣ ਘਰ ਹੈ, ਉਹਨਾਂ ਨੂੰ ਨੁਕਸਾਨ ਪਹੁੰਚਾਉਣਗੇ। ਉਹਨਾਂ ਕਿਹਾ ਤੁਸੀਂ ਬਚੋ, ਉਹਨਾਂ ਨੂੰ ਅਸੀਂ ਬਚਾ ਲਵਾਂਗੇ ਪੰਚਾਇਤ। ਨਹੀਂ ਮੰਨੇ ਭਾਈ ਸਾਹਿਬ, ਔਰ ਉਸ ਵੇਲੇ ਆ ਗਏ ਅਤੇ ਭਾਈ ਸਾਹਿਬ ਆਪ ਪੇਸ਼ ਹੋਏ, ਭਾਈ ਸਾਹਿਬ ਨੂੰ ਫੜ ਲਿਆ ਗਿਆ। ਇਹ ਵੀ ਇਤਿਹਾਸਕਾਰਾਂ ਲਿਖਿਆ, ਇੱਕ ਪੱਖ ਹੈ ਵੀ ਪੰਚਾਇਤ ਨੇ ਭੈਣ ਨੂੰ ਵੀ ਫੜ ਲਿਆ ਸੀ, ਉੱਥੇ ਹੀ ਛੁਡਾ ਲਿਆ ਅਹਿਲਕਾਰ ਨੂੰ ਕਹਿ ਕੇ ਵੀ ਧੀਆਂ ਭੈਣਾਂ ਸਾਰਿਆਂ ਦੀਆਂ ਸਾਂਝੀਆਂ ਇਹ ਨਹੀਂ ਅਸੀਂ ਜਾਂਦੇ। ਕਈਆਂ ਲਿਖਿਆ ਵੀ ਲਾਹੌਰ ਲੈ ਗਏ ਸੀ ਜਿਹਦੇ ਨਾਲ, ਉੱਥੇ ਲਾਹੌਰ ਦੇ ਜਦੋਂ ਫੜੇ ਗਏ ਅਤੇ ਹਿੰਦੂਆਂ ਨੇ ਪੈਸੇ ਦੇ ਕੇ ਧਨ ਦੇ ਕੇ ਇੱਕ ਪੱਖ ਇਤਿਹਾਸ ਦਾ ਵੀ ਉਹਨਾਂ ਭੈਣ ਨੂੰ ਛੁਡਾ ਲਿਆ ਸੀ। ਸੋ ਭੈਣ ਨਾਲ ਥੀ ਜੋ ਫੜ ਆਈ, ਸੋ ਦਮ ਦੇ ਲੋਕਾਂ ਨੂੰ ਛੁਡਵਾਈ, ਇਤਿਹਾਸਕਾਰ ਇਤਿਹਾਸ ਦੀ ਗਵਾਹੀ, ਪੈਸੇ ਦੇ ਕੇ ਛੁਡਾ ਲਿਆ ਸੀ। ਅਤੇ ਭਾਈ ਤਾਰੂ ਸਿੰਘ ਨੂੰ ਵੀ ਕਿਹਾ ਸੀ, ਪੈਸੇ ਦੇ ਕੇ ਛੁਡਾ ਲੈਣੇ, ਸੁਨੇਹਾ ਭੇਜਿਆ ਸੀ ਅੰਦਰ। ਉਹਨਾਂ ਕਿਹਾ ਸੀ ਨਹੀਂ ਬਿਲਕੁਲ ਨਹੀਂ, ਅਸੀਂ ਸ਼ਹੀਦੀ ਪਾਉਣੀ। ਔਰ ਭਾਈ ਸਾਹਿਬ ਜੀ ਨੂੰ ਫੜ ਲਿਆ, ਗ੍ਰਿਫਤਾਰ ਕਰਕੇ ਜਦੋਂ ਲੈ ਕੇ ਗਏ, ਰਾਹ ਵਿੱਚ ਪੜਾਣਾ ਆਉਂਦਾ ਪਿੰਡ ਪੂਲਿਆਂ ਤੋਂ ਜੋ ਲਾਹੌਰ ਨੂੰ ਜਾਂਦੇ ਹਾਂ, ਉਸ ਵੇਲੇ ਦਾ ਰਾਹ ਜਿਹੜਾ ਪੜਾਣੇ ਨੰਬਰਦਾਰਾਂ ਦੇ ਘਰ ਉਹਨਾਂ ਰੋਟੀ ਖਾਣੀ ਸੀ। ਅੱਜ ਕੱਲ੍ਹ ਸ਼ਹੀਦੀ ਹੋਈ, ਗਰਮੀ ਦੇ ਦਿਨ ਸੀ, ਲੱਸੀ ਪਾਣੀ ਆਦਿ ਨੰਬਰਦਾਰਾਂ ਦੇ ਪੁਲਿਸ ਛੱਕਦੀ ਸੀ, ਜਿਵੇਂ ਹੁਣ ਪਿਛਲੇ ਸਮਿਆਂ 'ਚ ਵੇਖਿਆ ਚੌਂਕੀਦਾਰਾਂ ਦੇ, ਸਰਪੰਚਾਂ ਦੇ, ਨੰਬਰਦਾਰਾਂ ਦੇ। ਤਾਂ ਉੱਥੇ ਟਿਕਾਣਾ ਕੀਤਾ ਭਾਈ ਸਾਹਿਬ ਨੂੰ ਫੜ ਕੇ ਗੱਡੇ 'ਤੇ। ਉੱਥੇ ਸੰਗਤ ਗੁਰਦੁਆਰਾ ਸਾਹਿਬ ਇਕੱਠੀ ਹੋਈ, ਭਾਈ ਤਾਰੂ ਸਿੰਘ ਮਹਾਨ ਗੁਰਸਿੱਖ ਆ, ਇਹਨੂੰ ਬਚਾਉਣਾ ਬਹੁਤ ਵੱਡਾ ਪੁੰਨ, ਭਾਵੇਂ ਸਾਰਾ ਪਿੰਡ ਉੱਜੜ ਜੇ, ਇਹਨੂੰ ਛਡਾਓ, ਜਿੰਨੇ ਜੋਗੇ ਆ ਡਾਂਗ ਸੋਟਾ ਜੋ ਕਿਰਪਾਨ ਆ ਕੱਢ ਲਿਓ, ਪੰਜ ਸੱਤ ਹੀ ਵੜ ਦਿਓ ਇਹਨਾਂ ਨੂੰ, ਛਡਾ ਲਓ। ਜਿਹੜਾ ਲਾਹੌਰ ਗਿਆ ਉਹ ਤਾਂ ਵਾਪਸ ਆਇਆ ਨਹੀਂ, ਭਾਈ ਮਨੀ ਸਿੰਘ ਜਥੇਦਾਰ ਸ਼ਹੀਦ ਕਰਤਾ। ਅਤੇ ਉਹ ਇੱਕ ਬਜ਼ੁਰਗ ਸਿਆਣਾ ਸੀ, ਉਹ ਕਹਿਣ ਲੱਗਾ ਗੁਰਦੁਆਰੇ ਵਿੱਚ ਇਕੱਠੀ ਹੋਈ ਸੰਗਤ ਨੂੰ ਜੋਸ਼ ਵਿੱਚ, ਵੀ ਨੰਬਰਦਾਰਾਂ ਦੇ ਘਰ ਭਾਈ ਤਾਰੂ ਸਿੰਘ ਫੜਿਆ ਬੈਠਾ ਵਾ, ਉਹਨਾਂ ਦੇ ਰੋਟੀ ਟੋਕ ਖਾਂਦੇ ਨੇ। ਉਹ ਕਹਿਣ ਲੱਗਾ ਪੁੱਛ ਲਓ ਭਾਈ ਸਾਹਿਬ ਨੂੰ ਕਿ ਉਹਦੇ ਪਿੰਡ ਦਿਆਂ ਨੇ ਨਹੀਂ ਯਤਨ ਕੀਤਾ ਹੋਣਾ, ਉਹਨਾਂ ਵੀ ਯਤਨ ਕੀਤਾ ਹੋਣਾ ਪੂਲਿਆਂ ਵਾਲਿਆਂ ਨੇ। ਭਾਈ ਤਾਰੂ ਸਿੰਘ ਨੂੰ ਕੌਣ ਨਹੀਂ ਜਾਣਦਾ ਕਿੱਡਾ ਪਰਪਕਾਰੀ ਹੈ, ਮਹਾਂਪੁਰਸ਼ ਆ, ਦੇਵਤਾ, ਗੁਰੂ ਕਾ ਮਾਨ ਸਿੱਖ ਆ। ਤਾਂ ਉਸ ਵੇਲੇ ਉਹ ਕਹਿੰਦੇ ਵੀ ਠੀਕ ਆ ਗੱਲ, ਬਜ਼ੁਰਗ ਗਿਆ ਹੌਲੀ ਕਿਤੇ ਨੇ, ਜਿੱਥੇ ਅੰਦਰ ਬੈਠੇ ਸੀ ਭਾਈ ਸਾਹਿਬ, ਅੰਦਰ ਬਿਠਾਏ ਹੋਏ ਸੀ ਬੰਨੇ ਹੋਏ, ਕੋਲ ਗਿਆ ਪੁੱਛਿਆ। ਭਾਈ ਸਾਹਿਬ ਨੇ ਕਿਹਾ ਨਹੀਂ, ਮੇਰੀ ਖਾਤਰ ਸਾਰਾ ਪਿੰਡ ਉੱਜੜ ਜੂ, ਲਾਹੌਰੋਂ ਆ ਕੇ ਫੌਜ ਉਜਾੜ ਦੂ ਪਿੰਡ ਜੇ ਕੰਮ ਤੁਸੀਂ ਕੀਤਾ, ਮੈਂ ਸ਼ਹੀਦ ਹੋਣਾ। ਇਹ ਜ਼ੁਲਮ ਦਾ, ਜ਼ਾਲਮ ਦਾ, ਜ਼ੁਲਮ ਦਾ ਜਿਹੜਾ ਪੱਠ ਤਪਾਇਆ ਹੋਇਆ ਨਾ ਜ਼ਕਰੀਆ ਖਾਨ ਨੇ, ਇਹਨੂੰ ਮੈਂ ਆਪਣਾ ਖੂਨ ਡੋਲ ਕੇ, ਗੁਰੂ ਸਾਹਿਬ ਕਿਰਪਾ ਕਰਨ, ਆਪਣਾ ਖੂਨ ਡੋਲ ਕੇ, ਖੂਨ ਛਿੜਕ ਕੇ ਇਹਨੂੰ ਮੈਂ ਠੰਡਾ ਠਾਰ ਕਰ ਦੇਣਾ। ਖਾਲਸਾ ਜੀ, ਤੁਸੀਂ ਇਹਦੇ ਵਿੱਚ ਨਾ ਹੋ, ਵਿਘਨ ਨਾ ਪਾਓ, ਮੈਨੂੰ ਸ਼ਹੀਦ ਹੋ ਲੈਣ ਦਿਓ। ਭਾਈ ਮਨੀ ਸਿੰਘ ਸ਼ਹੀਦ, ਕਿੰਨੇ ਸਿੱਖ ਸ਼ਹੀਦ ਹੋ ਗਏ, ਮੈਨੂੰ ਸ਼ਹੀਦਾਂ ਦੀ ਕਤਾਰ ਵਿੱਚ ਖੜ੍ਹੇ ਨੂੰ ਨਾ ਪਾਸੇ ਕਰੋ। ਐਸੇ ਬਚਨ ਕਹੇ ਭਾਈ ਤਾਰੂ ਸਿੰਘ ਸਾਹਿਬ ਜੀ। ਤਾਂ ਉਹ ਬਜ਼ੁਰਗ ਨੂੰ ਕਿਹਾ ਵੀ ਨਹੀਂ, ਇਹ ਕੰਮ ਨਹੀਂ ਕਰਨਾ। ਉਹਨੇ ਜਾ ਕੇ ਸੰਗਤ ਨੂੰ ਦੱਸਿਆ, ਸੰਗਤ ਠੰਡੀ ਹੋ ਗਈ। ਇਹ ਨਹੀਂ, ਧਰਮੀ ਪੁਰਸ਼ ਦੇ ਨਾਲ ਲੋਕ ਖੜ੍ਹਦੇ ਨੇ ਹਮੇਸ਼ਾ ਲਈ, ਸੱਚੇ ਸੁੱਚੇ ਨਾਲ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਉਸ ਵੇਲੇ ਖੜ੍ਹੇ ਸੀ ਭਾਈ ਖਾਲੜਾ ਨਾਲ ਵੀ, ਇਹਨੇ ਨਹੀਂ ਖੜ੍ਹੇ, 50 ਹੋਰ ਸੀ ਸਿੱਖ, 51 ਜਣਿਆਂ ਦੀ ਕਮੇਟੀ ਸੀਗੀ ਉਹ। ਅਤੇ ਉਹਨਾਂ ਇਹ ਹੀ ਪਰਨ ਕੀ ਤਾਂ ਭਾਈ ਖਾਲੜਾ ਨੇ ਕਰਾਇਆ ਵੀ ਸਿਰ ਦੇਣ ਤੱਕ ਨੌਬਤ ਆਊਗੀ, ਉਹਨਾਂ ਕਿਹਾ ਦੇਵਾਂਗੇ। ਉਹ ਨਾਲ ਖੜ੍ਹੇ, ਸਮਝੌਤਾ ਉਹਨਾਂ ਵੀ ਨਹੀਂ ਕੀਤਾ ਸੀ। ਹਾਂ, ਇੱਕ ਗੱਲ 'ਤੇ ਸਮਝੌਤਾ ਕੀਤਾ ਸੀ, ਜ਼ਾਲਮ ਨੂੰ ਕਿਹਾ ਸੀ ਇੱਕ ਸਿੰਘ ਨੇ ਉਹਨਾਂ ਦੇ, ਮੈਨੂੰ ਸ਼ਾਇਦ ਨਾਮ ਵਿਸਰ ਗਿਆ, ਵੀ ਭਾਈ ਖਾਲੜਾ ਸਾਨੂੰ ਦੇ ਦੇ ਅਤੇ ਫਿਰ ਅਸੀਂ ਕੇਸ ਵਾਪਸ ਲੈ ਲਵਾਂਗੇ, ਸਾਨੂੰ ਖਾਲੜਾ ਚਾਹੀਦਾ। ਉਹਨੂੰ ਪਤਾ ਸੀ ਉਹਨੇ ਫਿਰ ਆ ਕੇ ਕੇਸ ਚੱਕ ਲੈਣਾ ਵਾ, ਵੀ ਭਾਈ ਖਾਲੜਾ ਦੇ ਦੇ ਸਾਨੂੰ ਜਿੱਥੇ ਵੀ ਇੱਕ ਵਾਰ, ਨਹੀਂ ਅਸੀਂ ਨਾ ਕੇਸ ਬੰਦ ਕਰਨੇ ਆ, ਇਹ ਤਾਂ ਇੱਦਾਂ ਹੀ ਚੱਲਣ। ਅਤੇ ਉਦੋਂ ਨੂੰ ਭਾਈ ਸਾਹਿਬ ਦਾ ਜ਼ਾਲਮ ਨੇ ਹਰੀ ਕੇ ਪੱਤਨ ਵਿੱਚ ਸ਼ਹੀਦੀ ਹੋ ਚੁੱਕੀ ਸੀ, ਸੁੱਟ ਦਿੱਤਾ ਸੀ ਸ਼ਹੀਦ ਕਰਕੇ, ਤਸੀਹੇ ਦੇ ਕੇ। ਉਹਨੇ ਕਿਹਾ ਹੁਣ ਮੈਂ ਕਿੱਥੋਂ ਦੇਵਾਂ, ਸੋ ਡਰੇ ਹੋਏ ਨੇ SSP ਨੇ ਕਿਹਾ। ਇਸ ਕਰਕੇ ਉਹਨਾਂ ਸਮਝੌਤਾ ਨਹੀਂ ਕੀਤਾ ਸੀ, ਉਹਨਾਂ ਕਿਹਾ ਸੀ ਕਿਉਂਕਿ ਉਹਦੀ ਇੱਕ ਲੋੜ ਬਹੁਤ ਸੀ, ਉਹਨਾਂ ਫਿਰ ਚੁੱਕ ਲੈਣਾ ਸੀ, ਖੜ੍ਹੇ ਸੀ ਵਿਚਾਰੇ, ਉਹਨਾਂ ਨੂੰ ਵੀ ਮਾਰਿਆ ਕੁੱਟਿਆ ਗਿਆ ਸਿੱਖਾਂ ਨੂੰ।
ਗੁਰੂ ਪਿਆਰੀ ਸਾਧ ਸੰਗਤ ਜੀ, ਉਸ ਵੇਲੇ ਭਾਈ ਸਾਹਿਬ ਜੀ ਲਾਹੌਰ ਪਹੁੰਚੇ, ਉਹਨਾਂ ਗੱਜ ਕੇ ਫਤਿਹ ਬੁਲਾਈ। ਜ਼ਕਰੀਆ ਖਾਨ ਅੱਗ ਬਬੂਲਾ ਹੋ ਗਿਆ, ਕੋਲੇ ਹੋ ਗਿਆ। ਕਹਿਣ ਲੱਗਾ, ਇਹ ਤਾਰੂ ਸਿੰਘ, ਇਹ ਗੁਰੂ ਗੋਬਿੰਦ ਸਿੰਘ ਦਾ ਆਨੰਦਪੁਰ ਸਾਹਿਬ ਦਾ ਦਰਬਾਰ ਨਹੀਂ ਜਿੱਥੇ ਤੇਰੀ ਫਤਿਹ ਮੰਨੀ ਜਾਊਗੀ, ਇੱਥੇ ਝੁੱਕ ਕੇ ਨਿਭਾ ਬਿਆਂ ਮੈਂ, ਝੁੱਕ ਕੇ ਮੈਨੂੰ ਸਿਰ ਝੁਕਾ ਕੇ ਸਲਾਮਾਂ ਲੈ ਕੇ ਮਕਾਰ। ਭਾਈ ਸਾਹਿਬ ਨੇ ਕਿਹਾ, ਬਿਲਕੁਲ ਨਹੀਂ, ਕਦੇ ਵੀ ਨਹੀਂ। ਤਾਂ ਉਸ ਵੇਲੇ ਇਹ ਸੰਵਾਦ ਸ਼ੁਰੂ ਹੋਇਆ, ਤੂੰ ਡਾਕੂਆਂ ਨੂੰ ਪਾਲਦਾ ਵਾਂ, ਸੋ ਇਸ ਤਰ੍ਹਾਂ ਕਰਦਾ ਬੁਣਾ ਕਹਿ ਨਹੀਂ, ਮੈਂ ਬਿਨਾਂ ਵਿਤਕਰੇ ਜੋ ਵੀ ਆਉਂਦਾ ਪ੍ਰਸ਼ਾਦਾ ਛਕਾਉਣਾ, ਕਦੇ ਕੁਝ ਜਮ੍ਹਾਂ ਨਹੀਂ ਕੀਤਾ ਖੇਤੀਬਾੜੀ ਵਿੱਚ। ਤੂੰ ਪਤਾ ਕਰ ਲੈ ਜੇ ਮੈਂ ਆਪਣੇ ਘਰ ਜਮ੍ਹਾਂ ਕੀਤਾ ਹੋਵੇ, ਮੁਸਲਮਾਨ ਆ ਜੇ, ਹਿੰਦੂ ਆ ਜੇ, ਸਿੱਖ ਆ ਜੇ, ਮੈਂ ਸਾਰਿਆਂ ਨੂੰ ਬਿਨਾਂ ਵਿਤਕਰੇ ਲੰਗਰ ਚਲਾਇਆ। ਗੁਰੂ ਨਾਨਕ ਸਾਹਿਬ ਜੀ ਦਾ ਲੰਗਰ ਮੇਰਾ ਨਹੀਂ ਹੈ, ਸਾਰਿਆਂ ਨੂੰ ਛਕਾਉਂਦਾ, ਜੋ ਲੋੜਵੰਦ ਹੁੰਦਾ ਜਿੱਥੇ ਮੈਨੂੰ ਪਤਾ ਲੱਗਦਾ ਛਕਾਉਂਦਾ, ਮੈਂ ਜਾਂਦਾ ਵਾਂ ਦੁਖੀ ਨੂੰ। ਔਰ ਉਸ ਵੇਲੇ ਕਿਹਾ ਜ਼ਕਰੀਆ ਖਾਨ ਨੇ ਵੀ, ਮੁਸਲਮਾਨ ਹੋ ਜਾ ਨਹੀਂ ਛੱਡਾਂਗਾ ਨਹੀਂ, ਤੇ ਕਿਹਾ ਬਿਲਕੁਲ ਨਹੀਂ, ਮੇਰਾ ਸਿੱਖੀ ਸਿੱਧਕ ਜਿਹੜਾ, ਤੂੰ ਆਪਣਾ ਜ਼ੋਰ ਲਾ ਲਾ, ਮੇਰਾ ਸਿੱਖੀ ਸਿੱਧ ਕੇਸਾਂ ਸਵਾਸਾਂ ਦੇ ਸਮੇਤ ਨਿਭੇਗਾ। ਕੇਸਾਂ ਸਵਾਸ, ਜਿੰਨਾ ਚਿਰ ਸਵਾਸ ਆ ਉਹਨਾਂ ਚਿਰ ਕੇਸਾਂ ਦੇ ਸਮੇਤ ਸਿੱਧਕ ਨਿਭੇਗਾ ਮੇਰਾ। ਕੈਸਾ ਵਚਨ ਕੀਤਾ ਉਹਨੇ, ਕਿਹਾ ਵੀ ਆ ਜਿਹੜਾ ਤੂੰ ਵਚਨ ਕਰਦਾ ਨਾ ਵਾਰ ਵਾਰ ਕੇਸਾਂ ਸਵਾਸਾਂ ਨਾਲ, ਪਹਿਲਾਂ ਮੈਂ ਤੇਰੇ ਕੇਸ ਹੀ ਦੂਰ ਕਰਦਾ। ਇਹਨਾਂ ਗੁੱਸੇ 'ਚ ਆਇਆ, ਜ਼ਾਲਮ ਸਾਹਮਣੇ ਬੈਠਾ ਹੋਇਆ, ਜਲਾਦਾਂ ਨੂੰ ਸੱਦ ਕੇ ਸੋ ਪਹਿਲਾਂ ਨਾਈਆਂ ਨੂੰ ਸੱਦਿਆ ਗਿਆ, ਕਹਿੰਦਾ ਤੇ ਕੇਸ ਕੱਟੋ ਪਹਿਲਾਂ, ਇਹਨੂੰ ਕੋਹਣ ਮੋਹਣ ਕਰੋ ਪਹਿਲਾਂ। ਯਾਰ ਸਿੱਖੀ ਸਿੱਧ ਕਹਿੰਦਾ ਨਾ ਕੇਸਾਂ ਸਵਾਸਾਂ, ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿੱਧ ਕਹਿੰਦਾ ਜਾਵੇ, ਇਹ ਗਾਉਂਦਾ ਜਿਹੜਾ ਇਹਨੂੰ ਪਹਿਲਾਂ ਇਹ ਮੈਂ ਇਹਦਾ ਮੂੰਹ ਬੰਦ ਕਰਾਂ, ਇਹਦੀ ਮੈਂ ਸਿੱਖੀ ਪਹਿਲਾਂ ਦੂਰ ਕਰਾਂ। ਮੈਂ ਵੀ ਆਂਦਾ ਤਾਂ ਹੀ ਖਾਨ ਖਵਾਊਂਗਾ ਆਪਦੇ ਆਪ ਨੂੰ। ਔਰ ਉਸ ਵੇਲੇ ਬੜਾ ਹਠੀਆ ਸੀ, ਜ਼ਾਲਮ ਸੀ ਇਹ, ਇਹਨੂੰ ਦਿੱਲੀ ਦਰਬਾਰ ਨੇ ਖਾਨ ਬਹਾਦਰ ਦਾ ਖਿਤਾਬ ਦਿੱਤਾ ਸੀ, ਅਸੀਂ ਇਹਨੂੰ ਕਹਿ ਦਈਏ ਖਾਨ ਬਹਾਦਰ ਸਾਨੂੰ ਨਹੀਂ ਚੰਗਾ ਲੱਗਦਾ, ਦਿੱਲੀ ਦਰਬਾਰ ਨੇ ਦਿੱਤਾ ਸੀ, ਕਿਉਂਕਿ ਬਹੁਤ ਸਖਤ ਸੀ ਇਹ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਇਹਨੇ ਐਸਾ ਹੱਠ ਕੀਤਾ ਵਾ, ਤਾਂ ਉਸ ਵੇਲੇ ਭਾਈ ਜਦੋਂ ਸੱਦਿਆ, ਨਾਈ ਆ ਗਿਆ, ਕਹਿੰਦਾ ਉਹਨਾਂ ਨੂੰ ਵੀ ਕਹਿੰਦਾ, ਨਾਈਆਂ ਨੇ ਕਹਿਓ ਸਿਰ ਮੁੰਨਹੋ ਜ਼ਰੂਰ, ਜੂਤਨ ਸੰਗ ਕੇਸ ਕਰੋਂ ਦੂਰ। ਕਹਿੰਦਾ ਵੀ ਪਹਿਲੀ ਗੱਲ ਵੀ ਇਹਦਾ ਸਿਰ ਜ਼ਰੂਰ ਮੰਨੋ। ਭਾਈ ਸਾਹਿਬ ਨੂੰ ਬੰਨ ਲਿਆ, ਬੰਨ ਕੇ ਉਹਨਾਂ ਕਿਹਾ ਵੀ ਮੈਂ ਕੋਈ ਭੇਡ ਛਤਰਾ ਨਹੀਂ ਹੈ ਜਿਹੜਾ ਮਨਾਉਣ ਵੇਲੇ ਹਿੱਲੂਗਾ, ਲੱਤਾਂ ਬਾਹਾਂ ਮਾਰੂਗਾ, ਮੈਂ ਗੁਰੂ ਦਾ ਸਿੱਖ ਹਾਂ, ਮੈਂ ਬੈਠਾ, ਤੁਸੀਂ ਕਰ ਲਓ ਜੋ ਕੁਝ ਕਰਨਾ, ਮੁੰਨ ਕੇ ਵਿਖਾਓ ਮੇਰੇ ਸਿਰ। ਪਰ ਫਿਰ ਵੀ ਭਾਈ ਸਾਹਿਬ ਨੂੰ ਬੰਸਾਵਲੀ ਨਾਮੇ ਵਾਲਾ ਕੇਸਰ ਸਿੰਘ ਛਿੱਬਰ ਲਿਖਦਾ ਵਾ ਕਿ ਬੰਨ ਕੇ ਬਿਠਾਇਆ ਗਿਆ ਥੱਲੇ, ਲੱਤਾਂ ਬਾਹਾਂ ਬੰਨ ਕੇ। ਇੱਕ ਸਿੱਖ ਮਾਝੇ ਦਾ ਪਕੜ, ਤਾਰੂ ਸਿੰਘ ਪਕੜਿਆ ਆਇਆ ਲਾਹੌਰ, ਸਿਰੋਂ ਉਤਾਰੀ ਖੱਲੜੀ ਸਮੇਤ ਕੇਸਾਂ ਅਖੌੜ, ਅਖੌੜ ਦਾ ਭਾਵ ਹੁੰਦਾ ਉਖਾੜ ਕੇ, ਜਿਵੇਂ ਟੱਕ ਲਾ ਲਾ ਕੇ ਹੌਲੀ ਕੋਈ ਆਪਾਂ ਉਖਾੜ ਦਿੰਦੇ ਹਾਂ ਨਾ ਬਣੀ ਹੋਈ ਚੀਜ਼, ਇਸ ਤਰ੍ਹਾਂ ਸਿਰੋਂ ਉਹਦੀ ਖੱਲਰੀ ਜਿਹੜੀ ਖੋਪਰੀ ਸੀ, ਸਿਰ ਦੀ ਖੱਲ, ਉਹ ਕਹਿੰਦੇ ਸਮੇਤ ਕੇਸਾਂ ਦੇ ਉਤਾਰ ਦਿੱਤੇ। ਸੋ ਸਿੱਖ ਹੇਠ ਬੈਠਾ ਵੱਧਾ ਹੋਇਆ ਜਪ ਪੜਦਾ ਰਹਿਆ। ਭਾਈ ਤਾਰੂ ਸਿੰਘ ਦਾ ਉਹ ਸਿੱਖ ਹੇਠਾਂ ਬੈਠਾ ਧਰਤੀ 'ਤੇ ਨਿਖਾਸ ਚੌਂਕ ਵਿੱਚ ਵੱਧਾ ਹੋਇਆ, ਬੰਨਿਆ ਹੋਇਆ ਜਪਜੀ ਸਾਹਿਬ ਪੜ੍ਹਦਾ ਰਿਹਾ। ਇਦੋਂ ਪਹਿਲਾਂ ਭਾਈ ਸਾਹਿਬ ਜੀ ਨੇ ਕਿਹਾ, ਜੋ ਕਿਹਾ ਨਾ ਨਾਈਆਂ ਨੂੰ ਸਿਰ ਮੰਨੋ, ਉਹਨਾਂ ਜ਼ੋਰ ਲਾ ਲਿਆ, ਕੇਸ ਲੋਹੇ ਦੀਆਂ ਤਾਰਾਂ ਵਾਂਗ ਹੋ ਗਏ, ਇਕੱਲਾ ਇਕੱਲਾ ਕੈਂਚੀਆਂ ਤੋਂ ਕੱਟੇ ਨਹੀਂ ਗਏ, ਬੜਾ ਜ਼ੋਰ ਉਹਨਾਂ ਜ਼ੋਰ ਲਾਇਆ। ਔਰ ਕਹਿੰਦਾ ਜੁੱਤੇ ਮਾਰ ਮਾਰ ਨਹੀਂ ਕੱਟੇ ਜਾਂਦੇ, ਮੈਂ ਉਡਾ ਦੂੰ ਜ਼ਾਲਮ, ਕੇਸਾਂ ਦੀ ਬੇਅਦਬੀ ਦੇ ਬੋਲ ਬੋਲੇ। ਕਹਿੰਦਾ ਜੂਤਨ ਸੰਗ ਕੇਸ ਕਰੋਂ ਦੂਰ, ਮੈਂ ਤੇਰੇ ਜੁੱਤੇ ਮਾਰ ਮਾਰ ਕੇਸ ਦੂਰ ਕਰੂੰ, ਲਾ ਦੂੰ ਪਹਿਲਾਂ ਤੇਰਾ ਸਿੱਖੀ ਸਿੱਧ। ਭਾਈ ਸਾਹਿਬ ਨੇ ਮੁੜ ਕੇ ਬਚਨ ਕੀਤਾ ਇਹਦੇ, ਕਿਹਾ ਉਹ ਜ਼ਾਲਮਾ, ਗੁਰੂ ਦੀ ਕੇਸ ਮੋਹਰਿਆ, ਗੁਰੂ ਦੇ ਬਖਸ਼ੇ ਹੋਏ ਕੇਸ ਮੋਹਰਿਆ, ਤੂੰ ਇਹਨਾਂ ਨੂੰ ਜੁੱਤੇ ਮਾਰਨ ਦੀ ਗੱਲ ਕਹਿੰਦਾ ਵਾ, ਤੂੰ ਕੌਣ ਹੁੰਦਾ ਵਾ, ਵਹਿ ਜੂਤ ਤੁਮਾਰੇ ਪਾਏ। ਉਲਟਾ ਬਚਨ ਕੀਤਾ, ਇਹ ਜੁੱਤੇ ਜਿਹੜੇ ਆ ਤੇਰੇ ਸਿਰ ਵਿੱਚ ਵੱਜਣਗੇ, ਗੁਰੂ ਨੂੰ ਪਾਇਆ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ, ਮੇਰਾ ਸਿੱਖੀ ਸਿੱਧਕ ਕੇਸਾਂ ਸਵਾਸਾਂ ਸਮੇਤ ਨਿਭੇਗਾ। ਇਹੀ ਅਰਦਾਸ ਭਾਈ ਸਾਹਿਬ ਨੇ ਕੀਤੀ।
ਜਦੋਂ ਫਿਰ ਮੋਚੀ ਸੱਦੇ ਗਏ, ਨਾਈ ਹਟ ਗਏ, ਤੇਜ਼ ਤਬ ਵੇਖ ਕੇ ਪਛਾਂਟ ਗਏ ਵੀ ਅਸੀਂ ਨਹੀਂ ਕੱਟ ਸਕਦੇ, ਤਾਂ ਉਸ ਵੇਲੇ ਨਹੀਂ ਕੱਟੇ ਗਏ ਕੇਸ ਗੁਰੂ ਪਿਆਰੀ ਸਾਧ ਸੰਗਤ ਜੀ, ਫਿਰ ਮੋਚੀ ਸੱਦੇ ਗਏ। ਮੋਚੀਆਂ ਨੇ ਫਿਰ ਰੰਬੀਆਂ ਲਿਆ ਕੇ, ਆਪਣੀਆਂ ਤੇਸੀਆਂ ਲਿਆ ਕੇ ਅਤੇ ਟੱਕ ਲਾ ਕੇ ਭਾਈ ਸਾਹਿਬ ਜੀ ਨੂੰ, ਬੈਠਿਆਂ ਹੋਇਆਂ ਨੂੰ, ਬੱਧਿਆਂ ਹੋਇਆਂ ਨੂੰ, ਉਹਨਾਂ ਵੱਲ ਪਡੋਲ ਬੈਠੇ ਸੀ ਉਹ, ਅਤੇ ਜਪਜੀ ਸਾਹਿਬ ਪੜ੍ਹਦੇ ਰਹੇ। ਜਪਜੀ ਸਾਹਿਬ ਨਾਲ ਸ਼ੁਰੂ ਕਰ ਲਿਆ, ਹੇਠ ਬੈਠਾ ਜਪ ਪੜ੍ਹਦਾ ਰਿਹਾ, ਸਿੱਖ ਹੇਠ ਬੱਧਾ ਬੈਠਾ ਜਪ ਪੜ੍ਹਦਾ ਰਿਹਾ। ਸੋ ਸਮੇਤ ਕੇਸਾਂ ਖੋਪਰ ਲੁਹਾ ਲਏ ਆ, ਧਰਮ ਨਹੀਂ ਹਾਰਿਆ, ਇਹ ਲਿਖੇ ਨੇ ਬਚਨ ਉਹਨਾਂ ਨੇ, ਆਪਣਾ ਸਿੱਦਕ ਨਹੀਂ ਹਾਰਿਆ। ਅਤੇ ਭਾਈ ਸਾਹਿਬ ਜੀ ਜਦੋਂ ਇਹ ਖੋਪਰ ਲੱਥ ਗਿਆ, ਅਤੇ ਨਾਲ ਹੀ ਜ਼ਖਰੀਆ ਖਾਨ, ਇਹ ਜ਼ੁਲਮ ਸੀ ਅੱਤ ਦਾ, ਜ਼ੁਲਮ ਦੀ ਅੱਤ ਸੀ, ਨਾਲ ਹੀ ਤਰੇਲੀਆਂ ਆ ਗਈਆਂ, ਬੈਠੇ ਨੂੰ ਮੁੜਕਾ ਆਉਣਾ ਸ਼ੁਰੂ ਹੋਇਆ, ਅਤੇ ਉਹਦੇ ਪੇਟ ਵਿੱਚ ਦਰਦ ਸ਼ੁਰੂ ਹੋਇਆ। ਘਬਰਾ ਕੇ ਕਹਿੰਦਾ ਹਟਾਓ ਕਚਹਿਰੀ, ਉਸੇ ਵੇਲੇ ਮੈਨੂੰ ਲੈ ਚੱਲੋ ਕਿਲ੍ਹੇ 'ਚ। ਕਿਲ੍ਹੇ 'ਚ ਲੈ ਗਏ, ਜਾਂਦੇ ਦਾ ਪਿਸ਼ਾਬ ਬੰਦ ਹੋ ਗਿਆ। ਭਾਈ ਤਾਰੂ ਸਿੰਘ ਨੂੰ ਖੋਪਰੀ ਲੱਥੀ, ਆਪਣੇ ਖੂਨ ਵਿੱਚ ਇਸ਼ਨਾਨ ਕਰ ਰਹੇ ਸੀ ਭਾਈ ਸਾਹਿਬ, ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਰਹੇ, ਜਪਜੀ ਸਾਹਿਬ ਦਾ ਪਾਠ ਪੂਰਾ ਹੋ ਗਿਆ। ਸਿੱਖਾਂ ਵੇਖਿਆ ਉਸ ਵੇਲੇ ਵੀ ਛੱਡ ਕੇ ਚਲੇ ਗਏ ਨੇ, ਇੱਕੋਦਮ ਪਤਾ ਲੱਗਾ, ਸਾਰੇ ਖਬਰ ਫੈਲ ਗਈ। ਧਰਮਸਾਲ ਸੀ ਜੋ ਗੁਰਦੁਆਰਾ, ਉੱਥੋਂ ਸੰਗਤ ਆਈ, ਉਹਨਾਂ ਭਾਈ ਸਾਹਿਬ ਨੂੰ ਖਾਈ ਵਿੱਚ ਸੁੱਟ ਦਿੱਤਾ ਸੀ, ਕਿਲ੍ਹੇ ਦੇ ਨਾਲ ਖਾਈ ਸੀ, ਖਾਈ ਦੇ ਵਿੱਚੋਂ ਕੱਢ ਕੇ ਪਿਆਰ ਨਾਲ ਖੋਪਰ ਸਮੇਤ ਕੇਸਾਂ ਦੇ ਚੁੱਕ ਕੇ ਸਾਂਭ ਕੇ ਨਾਲ ਲੈ ਗਏ, ਅਤੇ ਧਰਮਸਾਲ ਵਿੱਚ ਰੱਖ ਕੇ ਇਸ਼ਨਾਨ ਪਾਣ ਹੇਠਲੇ ਸਰੀਰ ਦਾ ਕੀਤਾ, ਸਿਰ ਦੇ ਉੱਪਰ ਕੋਸਾ ਜਿਹਾ ਕਰਕੇ ਕੜਾਹ ਬਣਾ ਕੇ ਕੋਸਾ ਜਿਹਾ ਬੰਨਿਆ, ਜ਼ਖਮ ਸੀ ਅੱਤ ਦਾ, ਇਲਾਜ ਸ਼ੁਰੂ ਕੀਤਾ। ਭਾਈ ਸਾਹਿਬ ਆਪਣੇ ਆਨੰਦ ਵਿੱਚ ਸਵਾਸ ਚੱਲਦੇ ਨੇ, ਸਿੱਖੀ ਨਿਭੀ, ਕੇਸਾਂ ਕੇਸ ਨਹੀਂ ਕੱਟੇ ਗਏ, ਖੋਪਰੀ ਲਵਾ ਲਏ, ਪਰਮਾਨੰਦ ਵਿੱਚ ਨੇ ਧਰਮਸਾਲ ਵਿੱਚ, ਬੋਲਦੇ ਨਹੀਂ ਹਨ, ਬਿਲਕੁਲ ਸਿਰ ਹਿਲਾਉਂਦੇ ਨੇ। ਸੰਗਤਾਂ ਦਰਸ਼ਨ ਕਰਦੀਆਂ, ਖੋਪਰੀ ਸਮੇਤ ਕੇਸਾਂ ਦੇ ਸਾਂਭੀ ਹੋਈ, ਉੱਧਰ ਹਰੇਕ ਜ਼ੋਰ ਲਾ ਲਿਆ ਪਿਸ਼ਾਬ ਦਾ ਬੰਨ ਖੁੱਲ੍ਹ ਜਾਵੇ। ਹਕੀਮਾਂ ਵੈਦਾਂ ਡਾਕਟਰਾਂ ਨੇ, ਸ਼ਾਹੀ ਹਕੀਮ ਆਏ, ਧਰਮ ਦੇ ਸਾਰੇ ਕੰਮ ਕੀਤੇ ਗਏ, ਪਾਕ ਕੁਰਾਨ ਦੀ ਝੱਲ ਮਾਰੀ ਗਈ ਲੰਬੇ ਪਏ ਨੂੰ, ਚੀਕਾਂ ਜ਼ਾਲਮ ਦੀਆਂ ਡਾਡਾਂ ਜਿਹੜੀਆਂ ਚੀਕਾਂ ਸੀ ਕਿਲ੍ਹੇ ਤੋਂ ਬਾਹਰ ਸੁਣਦੀਆਂ ਸੀ, ਪੇਟ ਫੁੱਲਣਾ ਸ਼ੁਰੂ ਹੋ ਗਿਆ ਜ਼ਖਰੀਆ ਖਾਨ ਦਾ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਜਦੋਂ ਕੋਈ ਇਲਾਜ ਨਾ ਹੋਇਆ, ਕਾਜ਼ੀਆਂ ਮੁਲਾਣਿਆਂ ਵੀ ਜ਼ੋਰ ਲਾ ਲਿਆ, ਬੜੀਆਂ ਸ਼ੇਰਨੀਆਂ ਭੇਟ ਕੀਤੀਆਂ ਪੀਰਾਂ ਫਕੀਰਾਂ ਨੂੰ, ਬੜੀਆਂ ਮਠਿਆਈਆਂ ਚੜ੍ਹਾਈਆਂ ਵੀ ਖਾਨ ਸਾਹਿਬ ਠੀਕ ਹੋ ਜਾਣ, ਕਿਵੇਂ ਹੋਣਗੇ, ਗੁਰੂ ਦੇ ਸਿੱਖ ਦਾ ਬਚਨ ਆ, ਜੁੱਤੀ ਵੈ ਜੂਤ ਤੁਮਾਰੇ ਪਾਹੇ, ਜੁੱਤੀ ਦੇ ਮੂਹਰੇ ਲਾ ਕੇ ਲਿਜਾਵਾਂਗੇ ਪਰਲੋਕ। ਔਰ ਉਸ ਵੇਲੇ ਜਦੋਂ 21 ਦਿਨ ਪੂਰੇ ਲੰਘ ਗਏ, 22ਵਾਂ ਦਿਨ ਚੜ੍ਹਿਆ, ਦੋ ਚਾਰ ਦਿਨ ਪਹਿਲਾਂ ਦੀ ਗੱਲ, ਵਾਹਿਗੁਰੂ, ਫਿਰ ਸੱਦਿਆ ਵਕੀਲ ਜਿਹੜੇ ਸੀ ਜੰਬਰ ਪਿੰਡ ਦੇ, ਸਰਦਾਰ ਸ਼ਬੇਗ ਸਿੰਘ ਜੀ, ਇਹਨਾਂ ਵੀ ਬਹੁਤ ਸੇਵਾ ਨਿਭਾਈ ਔਖੇ ਵੇਲੇ, ਉਸ ਵੇਲੇ ਮੁਗਲਾਂ ਅਤੇ ਪੰਥ ਵਿੱਚ, ਨਵਾਬੀ ਵੀ ਇਹੀ ਲੈ ਕੇ ਆਏ ਸੀ ਇਸ ਤੋਂ ਪਹਿਲਾਂ, ਨਵਾਬ ਕਪੂਰ ਸਿੰਘ ਨੂੰ ਜੋ ਦਿੱਤੀ ਸੀ ਪੰਥ ਖਾਲਸਾ, ਇਹਨਾਂ ਸੱਦਿਆ, ਕਿਹਾ ਮੈਨੂੰ ਮਾਫ਼ੀ ਦਿਓ, ਬਚਨ ਕਰਾ ਦਿਓ ਭਾਈ ਤਾਰੂ ਸਿੰਘ ਦਾ, ਮੈਨੂੰ ਸਰਾਪ ਲੱਗ ਗਿਆ ਵਾ, ਮੈਂ ਬਹੁਤ ਔਖਾ ਵਾਂ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਗਏ ਨੇ ਭਾਈ ਸੁਬੇਗ ਸਿੰਘ, ਭਾਈ ਤਾਰੂ ਸਿੰਘ ਕੋਲ ਧਰਮਸਾਲ ਵਿੱਚ, ਕਿਹਾ ਭਾਈ ਤਾਰੂ ਸਿੰਘ ਜੀ ਬਚਨ ਕਰ ਦਿਓ, ਮਾਫ਼ੀ ਦੇ ਦਿਓ, ਚੀਕਾਂ ਮਾਰਦਾ, ਮਾਫ਼ੀਆਂ ਮੰਗਦਾ, ਸ਼ਰਨ ਤੁਹਾਡੀ ਲਈ। ਭਾਈ ਤਾਰੂ ਸਿੰਘ ਦੇ ਦੁਸ਼ਟ ਨੂੰ ਮਰਨ ਦੇ, ਦੁਸ਼ਟ ਨੂੰ ਮਰਨ ਦੇ, ਉਹਦੀ ਸਿਫਾਰਿਸ਼ ਲੈ ਕੇ ਭਾਈ ਸੁਬੇਗ ਸਿੰਘ ਜੀ, ਬੜੇ ਪੜ੍ਹੇ ਲਿਖੇ ਗੁਰਬਾਣੀ ਗੁਰਮੁਖ ਸਨ, ਅੱਗੋਂ ਕਹਿਣ ਲੱਗੇ, ਭਾਈ ਸਾਹਿਬ ਮਹਾਂਪੁਰਸ਼ੋ, ਇਹ ਵੀ ਤਾਂ ਸੁਖਮਨੀ ਸਾਹਿਬ ਕਹਿੰਦਾ ਹੀ ਆ ਨਾ, ਮੈਂ ਹਰ ਰੋਜ਼ ਪੜ੍ਹਦਾ ਵੀ ਨਾਨਕ ਸੰਤ ਭਾਵ ਹੈ ਤਾਂ ਉਸ ਕਾਪੀ ਹੋਏ ਮੋਖ। ਸੋ ਜੇ ਸੰਤ ਦਇਆ ਜੇ ਉਹਨੂੰ ਪਾ ਜਾਵੇ ਤਾਂ ਉਹਦੀ ਵੀ ਮੁਕਤੀ ਹੋ ਜਾਂਦੀ, ਨਿੰਦਕ ਦੀ, ਦੁਸ਼ਟ ਦੀ ਵੀ। ਦੁਸ਼ਟਿਆ ਫਿਰ ਭਾਈ ਸਾਹਿਬ ਨੇ ਆ ਸਿਰ ਲਾਇਆ, ਕਹਿੰਦਾ ਮੈਂ ਨਹੀਂ ਹੁਣ ਬਚਨ, ਮੈਂ ਤਾਂ ਕੀਦਾ ਲੈ ਕੇ ਆਇਆ ਸੀ, ਜ਼ੁਲਮ ਦਾ ਅੱਤ ਕਰਨਾ, ਸੰਗਤ ਨੂੰ ਪਿੱਛੇ ਇਹੀ ਕਿਹਾ ਸੀ, ਪੜ੍ਹਾਉਣੇ ਵਾਲੀ ਨੂੰ ਮੈਨੂੰ ਤਾਂ ਛਡਾਉਂਦੇ ਸੀ, ਗੁਰੂ ਨੇ ਮੇਰਾ ਸਿੱਧਕ ਨਿਭਾਇਆ ਵਾ, ਮੇਰੇ ਕੇਸ ਨਹੀਂ ਕੱਟਣ ਦਿੱਤੇ, ਹੁਣ ਜਿਹੜਾ ਅਗਲਾ ਬਚਨ ਆ ਮੈਂ ਜੁੱਤੀ ਦੇ ਮੂਹਰੇ ਲਾ ਕੇ ਲਿਜਾਣਾ।
ਹਾਂ ਜੇ ਤੁਸੀਂ ਦਿਆਲੂ ਹੋਏ ਹੋ ਜੇ ਸ਼ਰਨ ਆਉਂਦਾ ਤਾਂ ਪੰਥ ਖਾਲਸੇ ਕੋਲ ਜਾਓ, ਜੋ ਪੰਥ ਫੈਸਲਾ ਕਰ ਦੇਵੇਗਾ ਮੇਰਾ ਬਚਨ ਫਿਰ ਕੀ ਹੈ ਉੱਥੇ ਪੰਜ ਸਿੰਘਾਂ ਨੇ ਖਾਲਸਾ ਪੰਥ। ਉਹਨਾਂ ਕਿਹਾ ਠੀਕ ਹੈ। ਫਿਰ ਆਏ ਪੰਥ ਕੋਲ, ਨਵਾਬ ਕਪੂਰ ਸਿੰਘ ਸਾਹਿਬ ਜੀ, ਹੋਰ ਸਾਰੇ ਕਈ ਤੱਤੇ ਵੀ ਹੋਏ ਵੀ ਲਾਹੌਰ 'ਤੇ ਹੱਲਾ ਬੋਲ ਦੇਣਾ ਚਾਹੀਦਾ, ਇਸ ਵੇਲੇ ਕਿਲੇ 'ਚ ਚੀਕਾਂ ਪੈ ਰਹੀਆਂ ਨੇ ਨਵਾਬ ਦੀਆਂ, ਫੌਜਾਂ ਕੀ ਕਰ ਲੈਣਗੀਆਂ ਜਦੋਂ ਰਾਜਾ ਹੀ ਇਹੋ ਜਿਹੀ ਹਾਲਾਤ ਵਿੱਚ ਆ। ਐਸਾ ਹੀ ਹੁੰਦਾ ਸੀ ਉਦੋਂ, ਰਾਜੇ ਹਮਲਾ ਕਰ ਦਿੰਦੇ ਸੀ ਜਦੋਂ ਪਤਾ ਲੱਗਦਾ ਇਹ ਰਾਜਾ ਬਿਮਾਰ ਆ। ਕਈਆਂ ਕਿਹਾ ਵੀ ਹੁਣੇ ਲਾਹੌਰ ਲੈ ਲਓ, ਕਿਹਾ ਨਹੀਂ ਬਿਲਕੁਲ ਇਸ ਤਰ੍ਹਾਂ ਨਹੀਂ ਕਰਨਾ। ਭਾਈ ਸੁਬੇਗ ਸਿੰਘ ਜੀ ਕਹਿੰਦੇ ਉਹ ਸ਼ਰਨ ਪਿਆ ਵਾ, ਜੋ ਸ਼ਰਨ ਆਵਾ ਤਾਂ ਸਕੰਠ ਲਾਵਾ ਇਹ ਬਿਰਧ ਸੁਆਮੀ ਸੰਧਾ। ਐਸੇ ਸਮੇਂ ਖਾਲਸੇ ਨੂੰ ਨਹੀਂ ਇਹ ਸੋਭਦਾ, ਉਹ ਹੋਰ ਇਤਿਹਾਸ ਆ ਰਾਜ ਦੁਨੀਆ ਦੇ ਰਾਜਿਆਂ ਦਾ। ਬਿਮਾਰ ਅਤੇ ਡਿੱਗੇ ਪਏ ਅਤੇ ਬਜ਼ੁਰਗ ਅਤੇ ਔਰਤ ਅਤੇ ਬੱਚੇ ਅਤੇ ਨਿਹੱਥੇ ਅਤੇ ਕਮਜ਼ੋਰ ਅਤੇ ਵਾਰ ਹੀ ਨਹੀਂ ਕਰਨਾ। ਇਹ ਤਾਂ ਛੇਵੇਂ ਪਾਤਸ਼ਾਹ ਸੁਪਿਰਤ ਪਾ ਗਏ ਨੇ ਮੀਰੀ ਪੀਰੀ ਦੇ ਮਾਲ, ਦੋ ਤਲਵਾਰਾਂ ਪੈਣ ਕੇ ਸੱਤਾਂ 'ਤੇ ਤਾਂ ਵਾਰ ਕਰਨਾ ਹੀ ਨਹੀਂ। ਭਾਵੇਂ ਅੱਤ ਦਾ ਸੋ ਦੁਸ਼ਮਣ ਆ, ਜ਼ਾਲਮ ਆ। ਸਾਰਿਆਂ ਕਿਹਾ ਠੀਕ ਆ, ਉਹਨਾਂ 'ਤੇ ਵੀ ਤੱਤੇ ਹੋਏ ਸੀ ਭਾਵੇਂ। ਔਰ ਕਿਹਾ ਕਈਆਂ ਨੇ ਨਵਾਬੀ ਵਾਪਸ ਕਰ ਦਿਓ, ਇੰਨਾ ਜ਼ੁਲਮ ਕੀਤਾ। ਭਾਈ ਤਾਰੂ ਸਿੰਘ ਖੋਪਰੀ ਲਾਲ ਦੀ ਸੇਵਾ ਕਰਨ ਵਾਲੇ ਦੀ, ਨਵਾਬ ਕਪੂਰ ਸਿੰਘ ਵੀ ਰਸ ਵਿੱਚ ਆਏ, ਕਹਿਣ ਲੱਗੇ ਕਿਉਂ ਨਵਾਬੀ ਕੋਈ ਖੈਰ ਵਿੱਚ ਲਈ ਆ? ਆਪਣੇ ਆਪ ਉਹਨੇ ਦਿੱਤੀ ਆ, ਅਧੀਨ ਹੋ ਕੇ ਡਰਦੇ ਨੇ ਨਾਦਰ ਸ਼ਾਹ ਤੋਂ, ਸੋ ਕਿਉਂ ਵਾਪਸ ਕਰਾਂਗੇ? ਸਗੋਂ ਗੁਰੂ ਕੀ ਕਿਰਪਾ ਹੋਵੇਗੀ ਇਸ ਤੋਂ ਬਾਅਦ ਲਾਹੌਰ ਲਈ ਕਿ ਲਈ। ਤਾਂ ਉਸ ਵੇਲੇ ਕਿਹਾ ਭਾਈ ਸੁਬੇਗ ਸਿੰਘ ਜੀ ਨੇ, ਬਹੁਤਾ ਸਮਾਂ ਨਹੀਂ ਹੈ, ਕਿਰਪਾ ਕਰੋ ਖਾਲਸਾ ਜੀ, ਕੋਈ ਫੈਸਲਾ ਦਿਓ, ਉਹਦਾ ਪਿਸ਼ਾਬ ਦਾ ਬੰਨ ਹਟ ਜਾਵੇ। ਉਹਨਾਂ ਕਿਹਾ ਭਾਈ ਤਾਰੂ ਸਿੰਘ ਨੇ ਕੀ ਬਚਨ ਕੀਤਾ? ਹਾਂ ਉਹਨਾਂ ਕਿਹਾ ਮੈਂ ਆਇਆ ਉੱਥੋਂ ਹੋ ਕੇ ਹਾਂ। ਉਹਨਾਂ ਭੇਜਿਆ ਭਾਈ ਤਾਰੂ ਸਿੰਘ ਨੇ, ਉਹ ਕਹਿੰਦੇ ਉਸ ਤੋਂ ਪਹਿਲਾਂ ਬਚਨ ਕਿਉਂ ਹੋਏ ਸੀ? ਜਦੋਂ ਐਸਾ ਜ਼ੁਲਮ ਕੀਤਾ, ਉਹਨੇ ਖੋਪਰੀ ਲਾਈ ਹੈ, ਕੌਮ ਦਾ ਜਥੇਦਾਰ ਨਵਾਬ ਕਪੂਰ ਸਿੰਘ, ਸੇਵਾ ਸਿਮਰਨ ਦਾ ਪੁੰਜ। ਕਹਿਣ ਲੱਗਾ ਸਾਰਾ ਸੁਣਾਓ ਇਹ ਜੋ ਸੋ ਜ਼ੁਲਮ ਹੋਇਆ ਹੈ ਭਾਈ ਸਾਹਿਬ ਉੱਪਰ, ਇਸ ਤਰ੍ਹਾਂ ਫੜਿਆ ਗਿਆ ਕਿ ਉਹਨਾਂ ਦੱਸਿਆ। ਉਹਨਾਂ ਕਿਹਾ ਇਸ ਤਰ੍ਹਾਂ ਉਹਨੇ ਬੋਲ ਕੀਤੇ ਸੀ ਵੀ ਕੇਸਾਂ ਨੂੰ ਮੈਂ ਉਡਾ ਦਿਆਂਗਾ ਜੁੱਤੇ ਮਾਰ ਮਾਰ ਕੇ, ਅਤੇ ਉਹ ਨਹੀਂ ਹੋਇਆ ਉਹ ਤੋਂ। ਅਤੇ ਭਾਈ ਤਾਰੂ ਸਿੰਘ ਨੇ ਕਿਹਾ ਸੀ ਵੀ ਜੂਤ ਤੁਮਾਰੇ ਪਾਏ, ਬਚਨ ਕੀਤਾ ਸੀ। ਉਹਨਾਂ ਕਿਹਾ ਨਵਾਬ ਕਪੂਰ ਸਿੰਘ ਨੇ, ਫਿਰ ਜਿਹੜਾ ਬਚਨ ਭਾਈ ਤਾਰੂ ਸਿੰਘ ਨੇ ਕੀਤਾ ਨਾ, ਜਾਨ ਬਖਸ਼ੀ ਨਹੀਂ ਪੰਥ ਕਰਦਾ। ਪੰਜ ਸਿੰਘ ਖੜੋ ਕੇ ਅਰਦਾਸ ਕੀਤੀ, ਹੇ ਅਕਾਲ ਪੁਰਖ ਵਾਹਿਗੁਰੂ, ਪਿਸ਼ਾਬ ਦੇ ਬੰਨ ਤੋਂ ਆਰਾਮ ਆ ਜਾਵੇ, ਖੁੱਲ੍ਹ ਜਾਵੇ, ਅਤੇ ਪਰ ਤਾਂ ਆਵੇਗਾ ਜੇ ਭਾਈ ਤਾਰੂ ਸਿੰਘ ਦਾ ਜੁੱਤਾ ਜਿਹੜਾ ਵਾ ਉਹ ਨੰਗਾ ਜੁੱਤਾ, ਲਿਬੜਿਆ ਹੋਇਆ ਜੁੱਤਾ, ਉਵੇਂ ਮਿੱਟੀ ਦੇ ਨਾਲ ਉਹਦੇ ਸਿਰ ਵਿੱਚ ਵੱਜੂਗਾ। ਪੰਜ ਜੁੱਤੇ ਘੱਟੋ ਘੱਟ ਉਹਦੇ ਪੂਰੇ ਜ਼ੋਰ ਨਾਲ ਉਹਦੇ ਸਿਰ ਵਿੱਚ ਵੱਜਣਗੇ। ਸੱਚੇ ਪਾਤਸ਼ਾਹ ਅਕਾਲ ਪੁਰਖ ਪੰਥ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਸ਼ਰਨ ਵਿੱਚ ਆਇਆ, ਜ਼ਾਲਮ ਉਹਦਾ ਪਿਸ਼ਾਬ ਦਾ ਬੰਨ ਟੁੱਟ ਜਾਵੇ। ਇਹ ਅਰਦਾਸਾ ਕੀਤਾ, ਪੰਜ ਸਿੰਘਾਂ ਨੇ ਫੈਸਲਾ ਸੁਣਾਇਆ, ਬਚਨ ਕੀਤਾ ਵੀ ਜਿਹੜਾ ਕਿਹਾ ਸੀ ਨਾ ਮੈਂ ਜੂਤ ਤੁਮਾਰੇ ਪਾਹੇ, ਕਿੱਡਾ ਸਿਆਣਾ ਪੰਥ ਸੀ। ਇਹ ਨਹੀਂ ਹੁਣ ਵਾਲੇ ਐਵੇਂ ਮਾਫੀਆਂ ਦੇ ਦਿਓ ਜੋ ਮਰਜ਼ੀ ਕਰੀ ਜਾਣ ਇਹਨਾਂ ਨੂੰ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਉਸ ਵੇਲੇ ਗਿਆ, ਉਹਨੇ ਸੁਣਾਇਆ ਵੀ ਆਹ ਪੰਥ ਦਾ ਫੈਸਲਾ ਭਾਈ ਤਾਰੂ ਸਿੰਘ ਨੇ ਉੱਥੇ ਭੇਜਿਆ ਸੀ, ਉਹ ਹੁਣ ਮਰਦਾ ਕੀ ਨਹੀਂ ਕਰਦਾ ਉਹਨੂੰ ਪਤਾ ਸੀ, ਡਾਡਾਂ ਪੈਂਦੀਆਂ ਸੀ, ਕੋਈ ਲੰਘਦਾ ਨੇ, ਪੇਟ ਫੁੱਲਿਆ ਪਿਆਸ ਹੈ, ਤਾਂ ਬੜਾ ਔਖਾ ਕੰਮ ਸੀ ਹੇਠੀ ਵਾਲਾ, ਉਹ ਸ਼ਾਹੀ ਕਾਜ਼ੀ ਆ ਤਾਂ ਜੁੱਤਾ ਮਾਰਨਾ ਲੋਕਾਂ ਨੂੰ ਨਾ ਪਤਾ ਲੱਗੇ, ਨਵਾਬ ਸਾਹਿਬ ਨੇ ਹੇਠੀ ਹੋਵੇਗੀ, ਚੋਰੀ ਚੋਰੀ ਲੈ ਕੇ ਆਓ ਜੁੱਤਾ, ਇੱਕ ਤਾਂ ਪਤਾ ਨਾ ਲੱਗੇ ਕਿਸੇ ਨੂੰ ਧਰਮਸ਼ਾਲਾ ਵਿੱਚੋਂ। ਉਹ ਜੁੱਤੇ ਨੂੰ ਧੋ ਕੇ ਚੰਗੀ ਤਰ੍ਹਾਂ ਮਖਮਲੀ ਕ ਸੋ ਪਛਮੀਨੇ ਦੇ ਉਹ ਬਸਤਰ ਵਿੱਚ ਲਪੇਟ ਕੇ, ਜਰੀਦਾਰ ਵਿੱਚ ਲਿਆ ਕੇ ਲਪੇਟ ਕੇ ਚੋਰੀ ਲਿਆ, ਉਹ ਲੋਕਾਂ ਨੂੰ ਨਾ ਪਤਾ ਲੱਗੇ, ਇਸ ਗੱਲ ਦੀ ਖਬਰ ਨਾ ਜਾਵੇ, ਅਤੇ ਫਿਰ ਨੰਗਾ ਨਹੀਂ ਮਾਰਨਾ, ਸਤਿਕਾਰ ਸਨਮਾਨ ਨਾਲ ਨਵਾਬ ਸਾਹਿਬ ਦੇ ਸਿਰ ਵਿੱਚ ਲਾਏ ਜਾਣ, ਪੁੱਲੇ ਜੇ ਲਾਏ ਜਾਣ। ਇਸ ਤਰ੍ਹਾਂ ਕੀਤਾ ਗਿਆ। ਜਦੋਂ ਲੈ ਕੇ ਆਏ ਚੋਰੀ, ਅਤੇ ਫਿਰ ਉਹ ਸੋਹਣੇ ਕੱਪੜੇ ਵਿੱਚ ਲਪੇਟ ਕੇ, ਚਮਕਦਾ ਸੀ ਜਰੀਦਾਰ ਮਖਮਲੀ ਕੱਪੜਾ, ਲਾਲ ਰੰਗ ਦਾ ਸੋਹਣਾ ਸੂਆ,
ਅਤੇ ਉਸ ਵੇਲੇ ਜਦੋਂ ਹੌਲੀ ਹੌਲੀ ਨਹੀਂ ਆਰਾਮ ਆਇਆ, ਉਹਨਾਂ ਕਿਹਾ ਫਿਰ ਕੋਈ ਮੁਲਾਣਾ ਸੀ, ਉਹਨੇ ਕਿਹਾ ਹੁਣ ਜ਼ੋਰ 'ਤੇ ਲਾ ਲਿਆ ਪਹਿਲਾਂ ਅਸੀਂ ਵੀ ਸਾਰਾ, ਹੁਣ ਤਾਂ ਜਿਵੇਂ ਉਹਨਾਂ ਕਿਹਾ ਉਹਨਾਂ ਕਿਹਾ ਨੰਗਾ ਜੁੱਤਾ ਵੱਜੇ। ਸੋ ਭਾਈ ਸ਼ਬੇਗ ਸਿੰਘ ਜੀ ਇਹ ਆਖਿਆ ਵਾ, ਉਹ ਕਹਿੰਦਾ ਜਿੱਦਾਂ ਦਾ ਕੱਢ ਕੇ ਮਰਨ, ਜਿੱਦਾਂ ਦਾ ਉਹ ਸੀਗਾ ਉੱਥੋਂ ਚੁੱਕਿਆ ਸੀ, ਉਹ ਲਿਬੜਿਆ ਸੀ ਉਹਦਾ, ਉਵੇਂ ਸਾਧ ਸੰਗ ਜੀ ਕੱਢ ਕੇ ਉਹਦੇ ਵਿੱਚ ਠਾ ਠਾ ਪੂਰੇ ਜ਼ੋਰ ਨਾਲ ਮਾਰੇ ਪੰਜ ਜੁੱਤੇ, ਫਿਰ ਪਿਸ਼ਾਬ ਦਾ ਬੰਨ ਟੁੱਟਾ ਸੀ ਜਾਲਮ ਦਾ। ਵਹਿ ਜੂਤ ਤੁਮਾਰੇ ਪਾਏ, ਭਗਤ ਮੁੱਖ ਹੈ ਅਤੇ ਬੋਲਦੇ ਸੇ ਵਚਨ ਹੋ ਵੰਦੇ, ਧੰਨ ਗੁਰੂ ਗ੍ਰੰਥ ਸਾਹਿਬ ਹੋਵੇ ਗੁਰਸਿੱਖ ਗੁਰੂ ਦਾ ਨਿੰਨ ਸਿੱਖ ਭਗਤ, ਮੂੰਹ ਤੋਂ ਜੋ ਬੋਲਦੇ ਨੇ ਉਹ ਵਚਨ ਹੋ ਵੰਦੇ, ਇਹਦਾ ਪਾਵੇ ਨਹੀਂ ਵੀ ਵਚਨ ਹੁੰਦੇ ਆ, ਵਚਨ ਤਾਂ ਹੁੰਦਾ ਹੀ ਆ ਉਹਨਾਂ ਦੇ, ਬੋਲ ਵਚਨ ਆਪਾਂ ਕਹਿ ਦਿੰਦੇ ਸਨਮਾਨ, ਉਹ ਵਚਨ ਹੋ ਵੰਦੇ, ਹੋ ਵੰਦੇ ਤੋਂ ਅਰਥ ਲੈਣਾ ਪੂਰੇ ਹੁੰਦੇ ਨੇ, ਵਚਨ ਤਾਂ ਵਚਨ ਹੁੰਦੇ ਹੀ ਨੇ ਕਮਾਈ ਵਾਲਿਆਂ ਦੇ, ਗੱਲਾਂ ਬਾਤਾਂ ਨਹੀਂ ਹੁੰਦੀਆਂ ਸਾਡੇ ਵਾਂਗ, ਪੂਰੇ ਹੁੰਦੇ ਨੇ ਸੇ ਵਚਨ ਹੋ ਵੰਦੇ, ਪੂਰੇ ਹੁੰਦੇ ਨੇ ਕਮਾਈ ਵਾਲਿਆਂ ਦੇ। ਅੱਤ ਦਾ ਜ਼ੁਲਮ ਉਹਨੇ ਕੀਤਾ ਸੀ ਅਤੇ ਇਹ ਜ਼ੁਲਮ ਦਾ ਨਾਲ ਹੀ, ਕਿਉਂਕਿ ਜਾਨ ਬਖਸ਼ੀ ਨਹੀਂ ਪੰਥ ਨੇ ਕੀਤੀ, ਅਤੇ ਫਿਰ ਇਹਦੀ ਮੌਤ ਹੋ ਜਾਂਦੀ ਹੈ ਸ਼ਾਮਾਂ ਜ਼ਾਲਮ ਦੀ। ਉਹ ਬਚਨ ਖਾਲਸੇ ਦੀ ਅਰਦਾਸ ਪੂਰੀ ਅਤੇ ਨਾਲ ਹੀ, ਕਿਉਂਕਿ ਐਡਾ ਕਮਜ਼ੋਰ ਚੁੱਕਿਆ ਸੀ ਕਿ 22 ਦਿਨ ਫੁੱਲਿਆ ਰਹਿਣਾ, ਪੇਟ ਬੁਰਾ ਹਾਲ ਸੀ ਉਹਦਾ, ਉਹਦਾ ਦੇਹਾਂਤ ਹੋ ਗਿਆ ਜ਼ਾਲਮ ਦਾ ਸ਼ਾਮਾਂ 22ਵੇਂ ਦਿਨ। ਭਾਈ ਤਾਰੂ ਸਿੰਘ ਨੂੰ ਪਤਾ ਲੱਗਾ ਵਾ, ਉੱਥੇ ਸੰਗਤ ਨੇ ਕਿਹਾ ਭਾਈ ਸਾਹਿਬ ਨੂੰ ਬਚਨ ਸੁਣਾ, ਤੁਹਾਡਾ ਬਚਨ ਪੂਰਾ ਹੋ ਗਿਆ ਮਹਾਰਾਜ, ਜੁੱਤੇ ਵੱਜੇ ਨੇ ਅਤੇ ਆ ਹੋ ਗਿਆ। ਭਾਈ ਸਾਹਿਬ ਕਹਿੰਦੇ ਠੀਕ ਆ ਭਾਈ, ਸੰਗਤ ਨੇ ਵੀ ਕਿਹਾ ਵੀ ਅਸੀਂ ਖੋਪਰੀ ਜੋੜ ਦਿੰਦੇ ਹਾਂ ਆਪ ਜੀ ਜੇ ਚਾਹੁੰਦਾ, ਹੁਣ ਬਚਨ ਪੂਰਾ ਹੋ ਗਿਆ, ਤੁਹਾਨੂੰ ਪਿੰਡ ਛੱਡ ਆਉਂਦਾ, ਨਹੀਂ ਕਿਹਾ, ਹੁਣ ਮੇਰਾ ਦੁਨੀਆਂ ਨਾਲੋਂ ਨਾਤਾ ਟੁੱਟ ਚੁੱਕਾ ਹੈ, ਧੰਨ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਹੁਣ ਨਹੀਂ ਮੈਨੂੰ ਦੁਨੀਆ ਪਿਆਰੀ, ਇਹਨੂੰ ਜੁੱਤੀ ਦੇ ਮੂਹਰੇ ਲਾ ਕੇ ਲਿਜਾਣਾ ਹੀ। ਚੰਗਾ ਖਾਲਸਾ ਜੀ, ਤੁਹਾਡੀ ਸੇਵਾ ਪ੍ਰਵਾਨ ਜਿੰਨੇ ਦਿਨ ਤੁਸੀਂ ਕੀਤੀ ਆ, ਫਤਿਹ ਬੁਲਾਤੀ ਉਸ ਵੇਲੇ ਗੱਜ ਕੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 22ਵੇਂ ਦਿਨ ਐਸੇ ਮਹਾਨ ਸ਼ਹੀਦ, ਜੇ ਜ਼ਕਰੀਆ ਖਾਨ ਦਾ ਜ਼ੁਲਮ ਦਾ ਅੱਤ ਸੀ ਅਤੇ ਇਹ ਸ਼ਹੀਦੀ ਭਾਈ ਸਾਹਿਬ ਜੀ ਦੀ, ਉਹ ਜ਼ੁਲਮੀ ਰਾਜ ਦਾ ਅੰਤ ਹੋ ਗਈ, ਉਹਦਾ ਅੰਤ ਕਰ ਦਿੱਤਾ। ਇਹ ਵੀ ਲਿਖਿਆ ਵਾ ਇਤਿਹਾਸਕਾਰਾਂ ਨੇ, ਕਈ ਪੱਖ ਨੇ ਵੀ, ਉਦੋਂ ਪਹਿਲਾਂ ਵੀ ਕਿਹਾ ਸੀ ਪੰਥ ਨੇ ਵੀ ਪਹਿਲਾਂ ਚਰਖੜੀਆਂ ਪੁੱਟ ਦਿੱਤੀਆਂ ਜਾਣ, ਸਿੱਖਾਂ ਦੇ ਸਿਰਾਂ ਦੇ ਜਿਹੜੇ ਕਿੰਗਰੇ ਬਣਾਏ ਹੋਏ ਨੇ ਉਹ ਲਾ ਕੇ ਸ਼ਸਕਾਰ ਕੀਤਾ ਜਾਵੇ ਭਾਈ ਸ਼ਬੇਗ ਸਿੰਘ ਨੂੰ। ਇਹ ਵੀ ਪੱਖ ਆਉਂਦਾ ਇਤਿਹਾਸ ਦਾ, ਜਿੰਨੇ ਉਹ 18 ਤਰ੍ਹਾਂ ਦੇ ਤਸੀਹੇ ਦਿੰਦਾ ਸੀ ਜ਼ਕਰੀਆ ਖਾਨ ਸਿੱਖਾਂ ਨੂੰ, ਹੁਣ ਰੋਂਦੇ ਆਪਾਂ ਵੀ ਆਹ ਕੁਝ ਕੀਤਾ ਜ਼ਮਾਨਾ ਜੋ ਸਾਹਮਣੇ, ਉਦੋਂ 18 ਤਰ੍ਹਾਂ ਦੇ ਤਸੀਹੇ ਸੀ, ਇਹ ਹੀ ਇਸ ਜ਼ਾਲਮ ਨੇ ਦਿੱਤੇ ਹੈ, ਹੁਣ ਵੀ 18 ਤਰ੍ਹਾਂ ਦੇ ਤਸੀਹੇ ਤੁਹਾਨੂੰ ਦਿੱਤੇ ਗਏ ਨੇ ਜਿਹੜੇ ਹੁਣ ਸਾਹਮਣੇ ਬਾਹਰ ਆ ਰਹੇ ਨੇ। ਔਰ ਉਹ ਸਾਰੇ ਜਿਹੜੇ ਸੀ ਚਰਖੜੀਆਂ ਪੁਟਾ ਦਿੱਤੀਆਂ ਗਈਆਂ, ਕਿੰਗਰੇ ਬਣੇ ਸੀ ਜਿਹੜੇ, ਫਾਂਸੀਆਂ ਦੇ ਜਿਹੜੇ ਗੇਲੀਆਂ ਸੀ ਲੱਕੜ ਦੀਆਂ ਉਹ ਪੁਟਾ ਦਿੱਤੀਆਂ ਗਈਆਂ, ਖੂਹ ਵਿੱਚੋਂ ਸਿਰ ਕਢਾ ਕੇ ਸੰਸਕਾਰ ਕਢਾਏ ਸੋ ਕਰਾਏ। ਉਸ ਤੋਂ ਪਹਿਲਾਂ ਫਿਰ ਕਿਹਾ ਸੀ ਭਾਈ ਤਾਰੂ ਸਿੰਘ ਜੁੱਤੀ ਲਿਜਾ ਕੇ ਸਿਰ ਵਿੱਚ ਮਾਰੀ ਜਾਵੇ, ਇਹ ਵੀ ਪੱਖ, ਇਹ ਜ਼ੁਲਮੀ ਰਾਜ ਦਾ ਅੰਤ ਸੀ। ਸਮਾਂ ਥੋੜ੍ਹਾ ਫਿਰ ਵੀ ਟਾਈਮ ਲੱਗ ਜਾਂਦਾ, ਸ਼ਹੀਦੀ ਬੜੀ ਮਹਾਨ ਆ, ਸੰਖੇਪ ਜੀ ਬੇਨਤੀ ਕੀਤੀ ਹੈ। ਸੋ ਸਿੱਖਾਂ ਇਹ ਕਿਹਾ ਸੀ ਵੀ ਖਾਲਸੇ ਦੀ ਕਲਾ ਉੱਚੀ ਹੋ ਗਈ ਭਾਰੀ, ਸੋ ਭਾਈ ਤਾਰੂ ਸਿੰਘ ਦੀ ਸ਼ਹੀਦੀ ਤੋਂ ਬਾਅਦ ਵੀ ਤੁਰਕਾਂ ਦੀ ਕਲਾ ਜਿਹੜੀ ਢਿੱਲੀ ਪੈ ਗਈ ਆ ਅਤੇ ਖਾਲਸੇ ਦੀ ਕਲਾ ਉੱਚੀ ਹੋ ਗਈ ਆ। ਔਰ ਇਹੋ ਹੀ ਕਹਿੰਦੇ ਧੰਨ ਮਾਤਾ ਪਿਤਾ ਧੰਨ ਉਹ ਭਾਈ ਜਿਨ ਸਿੱਖੀ ਰੱਖੀ ਦੇ ਗਵਾਈ, ਲੋਕ ਇਹ ਕਹਿੰਦੇ ਸੀ ਜਿਨ ਸਿੱਖੀ ਰੱਖ ਲਈ ਕਮਾਲ ਦੀ ਕਿ ਕੇਸ ਨਹੀਂ ਕੱਟੇ ਗਏ ਜ਼ਾਲਮ ਤੋਂ, ਆਪਣੀ ਦੇਹ ਲਾ ਦਿੱਤੀ ਨਹੀਂ ਮੋਹ ਕੀਤਾ ਸਰੀਰ ਨਾਲ। ਐਸੀ ਖਾਲਸੇ ਦੀ ਪੰਥ ਦੀ ਜੈ ਜੈਕਾਰ ਹੋਈ। ਅਰ ਐਸੇ ਮਹਾਨ ਸ਼ਹੀਦ ਨੇ, ਇੱਕ ਦੀਵਾ ਹੁੰਦਾ ਸਾਧ ਸੰਗਤ ਜੀ ਉਹ ਬੁੱਝ ਜਾਂਦਾ ਵਾ ਨਾ, ਮੁੜ ਕੇ ਪ੍ਰਕਾਸ਼ ਨਹੀਂ ਕਰਦਾ, ਜਦੋਂ ਤੇਲ ਮੁੱਕ ਜਾਂਦਾ ਬਲਦੇ ਹੋਏ ਦੀਵੇ ਵਿੱਚੋਂ, ਫਿਰ ਉਹ ਹਨੇਰਾ ਹੋ ਜਾਂਦਾ ਹੈ। ਸਦਕੇ ਜਾਈਏ ਭਾਈ ਤਾਰੂ ਸਿੰਘ ਜੀ ਤੋਂ, ਮਹਾਨ ਸ਼ਹੀਦ ਤੋਂ, ਜਿਹੜਾ ਸ਼ਹੀਦ ਹੋ ਕੇ ਦੀਵਾ ਫਿਰ ਵੀ ਬੁੱਝਿਆ ਨਹੀਂ, ਅੱਜ ਵੀ ਚਾਨਣ ਮਰਾਰਾ ਕੌਮ ਦੇ ਨੌਜਵਾਨਾਂ ਵਾਸਤੇ, ਜਿਨ੍ਹਾਂ ਸਿਰ ਦਾੜੀਆਂ ਮੁੰਨੀਆਂ ਹੋਈਆਂ ਕੱਟੇ ਹੋਏ ਨੇ, ਇਹ ਦੀਵਾ ਰੌਸ਼ਨੀ ਦੇ ਰਿਹਾ। ਭਾਈ ਤਾਰੂ ਸਿੰਘ ਵੇਖ ਸਿੱਖਾ ਆਪਣੇ ਚਿਹਰੇ ਵੱਲ ਵੇਖ, ਸਿੱਖੀ ਕਿੰਨੀ ਪਿਆਰੀ ਹੁੰਦੀ ਸਿੱਖ,
ਮੈਂ ਤੇ ਖੋਪਰੀ ਲਵਾ ਲਈ, ਕੇਸ ਨਹੀਂ ਕੱਟਣ ਦਿੱਤੇ ਗੁਰੂ ਨੇ ਮੇਰੇ 'ਤੇ, ਤੂੰ ਐਵੇਂ ਮਨਾਈ ਫਿਰਦਾ, ਤੇਰੇ 'ਤੇ ਕਾਹਦਾ ਬੋਝ ਆ, ਤੈਨੂੰ ਕੀ ਮਜਬੂਰੀ ਆ। ਇਹ ਦੀਵਾ ਰੋਸ਼ਨੀ ਦਿੰਦਾ ਜਿਹਦੇ ਨੌਜਵਾਨਾਂ ਨੂੰ, ਜਿਨ੍ਹਾਂ ਨੇ ਕੇਸ ਦਾੜੀਆਂ ਕਟਾਈਆਂ ਹੋਈਆਂ, ਪ੍ਰਕਾਸ਼ ਦਿੰਦਾ, ਹਲੂਣਾ ਦਿੰਦਾ ਵਾ। ਐਸਾ ਭਾਈ ਤਾਰੂ ਸਿੰਘ ਦੀਵਾ ਜਗ ਦਾ ਦੀਵਾ ਹੈ ਕੌਮ ਵਾਸਤੇ। ਤਾਂ ਉਹ ਪੰਥ ਨੇ ਅਰਦਾਸ ਵਿੱਚ ਸ਼ਾਮਿਲ ਕੀਤਾ ਸੀ, ਜਿਹਨਾਂ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਐਸੇ ਨੇ ਮਹਾਨ ਸ਼ਹੀਦ ਤੋਂ ਇੱਥੇ ਹੀ ਸਮੇਂ ਦੀ ਸਮਾਪਤੀ ਹੈ, ਪ੍ਰਸੰਗ ਕੱਲ੍ਹ ਨੂੰ ਆਪਾਂ ਸ਼ੁਰੂ ਕਰਾਂਗੇ। ਸੋ ਨਮਸਕਾਰ ਆ ਐਸੇ ਸ਼ਹੀਦਾਂ ਨੂੰ, ਸਤਿਗੁਰੂ ਕਿਰਪਾ ਕਰੇ, ਸਿੱਖੀ ਸਿੱਧਕ ਆਪਾਂ ਨੂੰ ਕਿਣਕਾ ਮਾਤਰ ਬਖਸ਼ ਦੇਣ, ਝੋਲੀ ਵਿੱਚ ਪਾ ਦੇਣ। ਸੋ ਜਿਨ੍ਹਾਂ ਜਿਨ੍ਹਾਂ ਨੇ ਕੇਸ ਦਾੜੀਆਂ ਕਟਾਏ ਹੋਏ ਨੇ ਪਤਤ ਨੇ ਸਿੱਖੀ ਤੋਂ, ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਵੀ ਪਿਆਰ ਬਰਪਿਆਰ ਕੇਸ ਦਾੜੀਆਂ ਰੱਖੋ, ਗੁਰੂ ਕੀ ਸਿੱਖੀ ਕਮਾਓ। ਇਹ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲੀਏ ਸਖਿਆਵਾਂ 'ਤੇ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ ਜੀ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਹੀਆਂ, ਰਾਗ ਰਤਨ ਪਰਿਵਾਰ ਪਰੀ ਆ, ਸ਼ਬਦ ਗਾਵਣ ਆਈ ਆ, ਸਬਦੋ ਤਾਂਗਾ ਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸੁਆਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਾਰ ਨਾਲੇ, ਸੱਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣ ਹੋ ਸੰਤ ਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਘਰ ਤਹਾਰੀ ਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪਹੇ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਪਾਗਾ। ਪ੍ਰਭ ਜੀ ਤੂੰ ਮੇਰੋ ਸੁਖ ਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਉ। ਨਾਨਕ ਪ੍ਰਭ ਅਬਿਨਾਸੀ, ਤਾ ਕੀ ਸੇਵਨ ਮਿਰਤੀ ਜਾਸੀ। ਆਨੰਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾ, ਤਾਤੀ ਬਾਉ ਨ ਲੱਗਈ, ਪਾਰ ਬ੍ਰਹਮ ਸਰਣਾਈ। ਚੌਗਿਰਦ ਹਮਾਰਾ ਰਾਮਕਾਰ, ਦੁੱਖ ਲੱਗਾ ਨਾ ਪਹਾਈ। ਸਤਿਗੁਰ ਪੂਰਾ ਭੇਟਿਆ, ਜਿਨ ਬੰਤ ਬਨਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣਹਾਰ, ਸਭ ਵਿਆਦ ਮਿਟਾਈ। ਕਹੋ ਨਾਨਕ ਕਿਰਪਾ ਪਹੀ, ਪ੍ਰਭ ਪਹੇ ਸਹਾਈ। ਸਲੋਕ ਜਹਿ ਸਾਧੂ ਗੋਬਿਦ ਭਜਨ, ਕੀਰਤਨ ਨਾਨਕ ਨੀਤ। ਨਾ ਹੋਣਾ ਤੂਣ ਹੈ ਛੁੱਟ ਹੈ, ਨਿਕਟ ਨਾ ਜਾਈ ਉਹ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਹਰੋ ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪਕੀ, ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਬੀਚਾਰੋ। ਤਿਤ ਘਰ ਗਾਵ ਹੋ ਸੋਹਿਲਾ, ਸਿਵਰੇ ਹੋ ਸਿਰਜਣ ਹਾਰੋ। ਤੁਮ ਗਾਵ ਹੋ ਮੇਰੇ ਨਿਰਭਉ ਕਾ, ਸੋਹਿਲਾ ਹੋ ਵਾਰੀ ਜਿਤ ਸੋਹਿਲਾ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀ ਅੜੇ ਸੰਭਾਲੀਅਨ, ਦੇਖੈ ਗਾ ਦੇਵਨਹਾਰ। ਤੇਰੇ ਦਾਨ ਕੀਮਤ ਨਾ ਪਵੈ, ਤਿਸ ਦਾਤੇ ਕਮਨ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵ ਤੇਲ। ਦੇਹੋ ਸੱਜਣ ਅਤੀਤੜੀਆ, ਜੋ ਹੋਵੇ ਸਾਹਿਬ ਸਿਉ ਮੇਲ। ਕਰ ਕਰੇ ਹੋ ਪਹੁੰਚਾ, ਸੱਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀ ਐ, ਨਾਨਕ ਦੇਹ ਆਵਨ। ਰਾਗ ਆਸਾ ਮਹਲਾ ਪਹਿਲਾ।

ਸੋ ਘਰ ਰਾਖ ਵਡਾਈ ਤੋ ਏ ਰਹਾਉ। ਵਿਸੋਏ ਚਸਿਆ ਘੜੀਆਂ ਪਹਿਰਾ, ਤਿੱਤੀ ਵਾਰੀ ਮਾਹੋ ਹੋਆ, ਸੂਰਜੇ ਕੋ ਰੁੱਤ ਅਨੇਕ। ਨਾਨਕ ਕਰਤੇ ਕੇ ਕੀਤੇ ਵੇਸ, ਰਾਗ ਤਨਾਸਰੀ ਮਹੱਲਾ ਪਹਿਲਾ, ਗਗਨ ਮੈ ਥਾਲ ਰਬ ਚੰਦ ਦੀਪਕ ਬਣੇ, ਤਾਰਿਕਾ ਮੰਦਰ ਜਨਕ ਮੋਤੀ।

ਭਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਾਜੰਤ ਪਿਹਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਿਸ ਭਵ ਗੰਧ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸੈ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਭਾਵੈ ਸੁਆਰਤੀ ਹੋਏ ਹਰ ਚਰਨ ਕਬਲ ਮਕਰੰਦ ਲੋਭਿਤ ਮਨੋ ਅੰਦਿਨ ਮੋਹਿਆ ਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰਿੰਗ ਕਉ ਹੋਏ ਜਾ ਤੇਰਾ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਮੰਜਲੀ ਪੁੰਨ ਵੱਡਾ ਹੇ ਕਰ ਡੰਡਾਉਤ ਪੁੰਨ ਵੱਡਾ ਹੇ ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹਉਮੈ ਕੰਡਾ ਹੇ ਜਉ ਜਉ ਚਲ ਹੈ ਚੁਬੈ ਦੁਖ ਪਾਵ ਹੈ ਜਮਕਾਲ ਸਹ ਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੀ ਦੁਖ ਜਨਮ ਮਰਨ ਭਵ ਖੰਡਾ ਹੇ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ

ਈਹਾ ਖਾਟ ਚਲਹੋ ਹਰਲਾਹਾ ਗੈ ਬਸਨ ਸੁਹੇਲਾ ਔਦ ਘਟਾ ਦਿਨ ਸਰੈਣ ਆਰੇ ਮਨ ਗੁਰਮਿਲ ਕਾਜ ਸੁਵਾਰੇ ਰਹਾਓ ਇਹੋ ਸੰਸਾਰ ਬੇਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀਆ ਵੈ ਹੋ ਰਸ ਅਕਥ ਕਥਾ ਦਿਨ ਜਾਨੀ ਜਾ ਕਵਾਏ ਸੋਈ ਬਿਹਜ ਹੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵਹੁ ਸੁਖ ਸਹਿਜੇ ਬਾਹਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਬਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਕਿਹਾ ਸੁਖ ਮੰਗ ਮੋਕਾ ਕਰ ਸੰਤਨ ਕੀ ਧੂਰੇ ਅੰਤਰ ਜਾਮੀ ਪੁਰਖ ਬਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਕਿਹਾ ਸੁਖ ਮੰਗ ਮੋਕਾ

ਰੀਜੈ ਪ੍ਰਭ ਸਿਉ ਮਨ ਲੀਨਾ ਜਉ ਜਲ ਮੀਨਾ ਚਾਤ੍ਰਿਕ ਜਿਵੈ ਦਸੰਤੀਆ ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ ਯਾਰ ਵੇ ਪੈ ਹਬੇ ਸਖੀਆ ਮੂੰਹ ਕਹੀ ਨਾ ਜਿਹੀਆ ਯਾਰ ਵੇ ਹਿਕ ਡੂੰ ਹਿਕ ਚਾੜੈ ਹਉ ਕਿਸ ਚ ਤੇਹੀਆ ਇੱਕ ਦੂੰ ਹਿਕ ਚਾੜੇ ਅਨਕ ਪਿਆਰੇ ਨਿਤ ਕਰਦੇ।

ਲਾਲਣ ਤੈ ਪਾਇਆ ਆਪ ਗਵਾਇਆ, ਜੈ ਧਨ ਭਾਗ ਮਥਾਣੇ, ਬਾਹਾਂ ਪਕੜ ਠਾਕੁਰ ਹੋ ਕਿੱਦੀ, ਗੁਣ ਅਵਗੁਣ ਨਾ ਪਛਾਣੇ, ਗੁਣ ਹਾਰ ਤੈ ਪਾਇਆ, ਰੰਗ ਲਾਲ ਬਣਾਇਆ, ਤਿਸ ਹੱਬੋ ਕਿਛ ਸੁਹੰਦਾ, ਜਨ ਨਾਨਕ ਧਨ ਸੁਹਾਗਣ ਸਾਈ।

ਬਿਨਵੰਤ ਨਾਨਕ ਸੁਖ ਸੁਖੇ ਦੀ ਸਾ ਮੈਂ ਗੁਰ ਮਿਲ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਵਿਤਾਰ ਭੁੱਖਿਆ ਭੁੱਖਣਾ ਉਤਰੀ ਜੇ ਪੰਨਾ ਪੜੀਆਂ ਭਾਰ ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਤੁੱਟੈ ਭਾਲ ਹੁਕਮ ਰਜਾਈ ਚਰਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੇ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਵੇ ਕਹਿ ਨਾ ਕੋਈ ਗਾਵੈ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣਾ ਨਿਸ਼ਾਨ ਗਾਵੇ ਕੋ ਗੁੜਵੜਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥ ਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟਿ ਕੋਟ ਦਿੰਦਾ ਦੇ ਲੈਂਦੇ ਤੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੂ ਨਾਨਕ ਵਿਖਸੈ ਵੇ ਪ੍ਰਵਾਹੁ ਸਾਚਾ ਸਾਹਿਬ ਸੱਚ ਨਾਹੀ ਭਾਖੇ ਆ ਪਾਹੋ ਪਾ ਰੱਖੈ ਮੰਗੈ ਦੇਹ ਦੇਹ ਦਾਤ ਕਰੀ ਦਾਤਾ ਰੂਪ ਫੇਰ ਕੇ ਅੱਗੇ ਰੱਖੇ ਅੱਜ ਦਿਸਾ ਦਰਬਾਰ ਮਾਹੋਂ ਕੇ ਬੋਲਣ ਬੋਲੀਆ ਜਿਸ ਨੂੰ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੀਵਾਰ ਨਾਨਕੇ ਵਹਿ ਜਾਣੀਐ ਸਭ ਆਪੇ ਸਚਿਆਰੂ ਥਾਪਿਆ ਨਾ ਜਾਇ ਕੀਤਾ ਨਾ ਹੋਏ ਆਪੇ ਆ ਨਿਰੰਜਨ ਸੋਏ ਜਿਨ ਸੇਵੇ ਆਤਨ ਪਾਇਆ ਮਾਨ ਨਾਨਕ ਗਾਵੀਐ ਗੁਣ ਨਿਦਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹੇ ਅਸਮਾਈ ਗੁਰੀਸਰ ਗੁਰ ਗੋਰ ਬਰਮਾ ਗੌਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀਂ ਕਹਿਣਾ ਕਥਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀ ਅੰਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ ਤੀਰਥ ਨਾਵਾ ਜਿਤ ਭਾਵਾ ਬਿਨ ਪਾਣੀ ਕੇ ਨਹਾਈ ਕਰੀ ਜੇਤੀ ਸਿਰ ਟੋਪਾਈ ਵੇਖਾ ਬਿਨ ਕਰਮਾਂ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕੱਕ ਦਾਤਾ ਸੋ ਮੈਂ ਵਿਸਰਣ ਜਾਈ ਜੇ ਜੁਗਚਾਰੇ ਅਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਨਾਲ ਚੱਲੈ ਸਭ ਕੋਈ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਲਾਇਆ ਵਈ ਤਾਂ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਤਿਆ ਗੁਣ ਦੇ ਤਿਹਾ ਕੋਈ ਨਾ ਸੁਝਾਈ ਜੇ ਤਿਸ ਗੁਣ ਕੋਈ ਕਰੇ ਸੁੜਿਆ ਸਿੱਧ ਪੀਰ ਸੁਰਨਾਥ ਸੁੜਿਆ ਧਰ ਧਵਲੇ ਆਕਾਸ਼ ਸੁੜਿਆ ਦੀਪ ਲੋ ਪਾਤਾਲ ਸੁਣਿਆ ਪੋਹਿਨ ਸਕਿਆ ਕਾਲ ਨਾਨਕ ਭਗਤਸ ਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦਉ ਸੁਣਿਆ ਮੁਕਸਾਲਾ ਹਨੁਮਾਨ ਸੁਣਿਆ ਜੁਗ ਜੁਗਾ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਸ ਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਅੜਸੜ ਕਾਸ਼ ਨਾਨ ਸੁਣਿਆ ਪੜਪੜ ਪਾਵਹਿ ਬਾਣ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਸ ਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਇਸਰਾ ਗੁਣਾ ਕੇ ਕਾਹਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵਹਿ ਰਾਹ ਸੁਣਿਆ ਹਾਥ ਵਸ ਗਾਹ ਨਾਨਕ ਭਗਤਸ ਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛਾ ਪਛਤਾਏ ਕਾਗਤ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਸੁਰਤ ਹੋਵੈ ਮਨ ਬੁੱਧ ਮੰਨਾ ਸਗਲ ਭਵਨ ਕੀ ਸੁਧ ਮੰਨੈ ਮੋਹੇ ਚੋਟਾਂ ਨਾ ਖਾਏ ਮੰਨਾ ਜਮ ਕਾ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤਸਿ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸਿਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ
मन्ने पावे मुख द्वारु मन्ने परवार साध हरु मन्ने तराई तारी गुर सिख मन्ने नानक पावे न पिख ऐसा नाम निरंजन होए जी को मन जाने मन कोई पंच परवान पंच प्रधान पंचे पावे त्रिकहमान पंचे सोह दर राजान पंचा का गुर एक ध्यान जी को कह कर विचार करते कह करना नाहि समार ताउल धर्म दया का पूत संतोख था प्रख्या जिन सूत जी को बुझा हुआ चार तबला उपर किता भार धरती होर प्राय होर तिस्ती भारत लै कमजोर जी जात रंगा के नाप सबना लिखिया बड़ी कलाम यह लेखा लिख जाना कोई लेखा लिखिया किता हुए किता तान सवाले हो रूप कीती दात जाना कौन कूत किता पसाओ एको कुआउ तिस्ते हुए लख दरियाओ कुदरत कौन कहा विचार वारिया न जावा एक वार जो तुद भावे साई भली कर तुसदा सलाम निरंकार असंख जप असंख भाव असंख पूजा असंख तप ताऊ असंख ग्रंथ मुख वेद पाठ असंख जोग मन रह उदासंख भगत गुण ज्ञान विचारु असंख सती असंख दातारु असंख सूर मोह पक्षार असंख मोहन लिवलाय तारु कुदरत कौन कहा विचार वारिया न जावा एक वार जो तुद भावे साई भली कार तुसदा सलामत निरंकार असंख मूर्ख अंध घोर असंख चोर हराम कोर संख अमर कर जाहे जोर संख गड़बड़ हत्या कमाहे संख पापी पाप कर जाहे असंख कूड़े यार कूड़े फिराहे संख मलेश मल पाकाहे संख निंदक सिर करह पार नानक नीच कह विचारु वारिया न जावा एक बार जो तुद भावे साई भली कार तुसदा सलाम निरंकार असंख नाव असंख थाव अगम अगम असंख लो असंख हसर भार हो अखरी नाव अखरी सालाह अखरी ज्ञान गीत गुण गाह अखरी लिखण बोलण बाण अखरा सिर संजोग बखाण जिन एह लिखे ते सरणाहे जे परमाहे तिब ते पाहे जेता कीता तेता नाओ विणावे नाहि को थाओ कुदरत कौन कहा विचारु वारिया न जावा एक बार जो तुद भावे साई भली कार तुसदा सलाम निरंकारु भरिया हथ पैर तन देहि पानी धोता उतर सोखे मोत पलीती कपड़ होए दे साबूड़ लिया ओह धोए भरिए मत पापंख संग ओह धोपै नावै कर रंग पुन्नी पापी आखण नाही कर कर करुणा लिखला जाहो आपे बीज आपे ही खाहो नानक हुक्मी आवहो जाबो तीर्थ तप दया दादा नो जी को पावै तिलका माड़ सुनया मन अमन कीता भाओ अंतर गा तीर्थ मल नाओ सब गुण तेरे मैं नाही कोई विण गुण कीते भगत न होए स्वस्थ बाणी ब्रह्मावो सत सोहाण सदा मन चावो कवन सो वेला वक्त कवन कवन थित कवन वार कवन सिर ती माह कवन जिथोआ आकार वेल न पाईआ पंडती जे हुआ लेख पुराण वक्त न पायो का दिया जे लिखण ले कुराण थित वार न जोगी जाना रुत बाहु न कोई जा करता सिर टीको साजे आपे जाण सोई केव करयाका किपसा लाही के वरणी किव जाना नानक आखण सब को आख एक दुख सियाणा वड्डा साहिब वड्डी नाई कीता जाका हुआ नानक जी को आपू जाना अगा गयाना सो है पाव ताला पाताल लख आगासा आगास ओड़क ओड़क पाल थके वेद कहन कवात सहस अठारह कहनक दे वास विकत हत लेखा हो ता लिखिया लेखा हो बनास नानक वड्डा आखिया आपे जाने आपो सालाही सालाहे एति सुरत न पाईया नदिया अत वाह पवह समुंद न जानिया है समुंद साह सुल्तान गिरह से ती मल तहन कीड़ी तुल न होमनी जे तिस मन हो न विसरै अंत ना सिपति कहन नंत अंत न करना देन नंत अंत न वेखण सुन नंत अंत न जापै क्या मनमंत अंत न जापै कीता आकार अंत न जापै पारा वार अंत कारण कीती बिलाही ताके अंत न पाई जाहे एहो अंत न जाने कोई बहुता कही है बहुता है वड्डा सा उच्चा था उच्चे उपर उच्चा नाओ एवड़ ऊंचा होवै कोई ति सोचे को जाना सोए जेवड़े आप जाना आप आप नानक नदरी करमी दातु बहुत करम लिखिया ना जाए वड्डा दाता तिलनत माई कीती मंगह जुद पार कीते अगणत नहीं विचार किते खा टुटा है बेकार किते लै लै मुकर पाहे किते मूर्ख आही खाहे किते अंदूक भोग सद मार ए पेदा तेरी दा तारु बंद कलासी भाणा होए हो रख न सकै कोई जे को खाए को आखण पाए ओह जाने जीती है मोहे खाए
आपे जाना आपे दे आख्या है से भे के जिसन बख्शे से पुत्र सलाहा नानक पातशाही पातशाह अमुल गुण मुल व्यापार मुल व्यापारी मुल भंडार मुलिया वह मुला जाहे मुल भाई मुला समाहे मुल धर्म मुल दीबान मुल तुल मुल प्रवान अमुल बख्शीस मुल निशान मुल कर मुल प्रमाण मुल मुल आख्या न जाए आखा करे लिबलाए आख्या वेद पाठ पुराण आख्या पड़े कर विख्याण आख्या ब्रह्मे आख्या इंदो आख्या गोपीता गोविंदो आख्या ईश्वर आख्या सिद्धो आख्या किते किते बुद्ध आख्या दानवे आख्या देव आख्या सुर नर मुंडन सेवो किते आख्या आखन पाहे किते काहे काहे उठ उठ जाहे ते किते होर करहिता आखन कह के जेवड़ भावे तेवड़ होए नानक जाना साचा सोए जे को आखे बोल बिगाड़ू तालिखिया सिर गा बारा गा बारू सो दर के हसो करके हाजत बैसर संभाली बाजी नाद अनेक संखा किते बावन हारे किते राग परिस कहन किते गावन हारे गावे है तोहन पावन पानी बैसंत्र गावे राजा धर्म दवारी गावे है चित गुप्त लिख जाना है लिख लिख धर्म विचारे गावे ही सर ब्रह्मा देवी सोहन सदा सवारी गावे है इंद अंदासन बैठे देवते अंदर नाले गावे है सिद्ध समाधि अंदर गावन साध विचारे गावन जति सती संतोखी गावे वीर करारे गावन पंडित पढ़ रखी सरु जुग जुग वेदा नाले गावे मोहनिया मन मोहन सुरगा मच प्याले गावन रतनु पाए तेरे अठ सठ तीर्थ नाले गावह जोध महाबल सूरा गावह खानी चारे गावह कांड मंडल मर भंडाग कर कर रखे तारे से तुदनु गावह जोत भावन ते तेरी भगत तरसाले होर किते गावन से मैं चतनयाव नानक क्या विचारे सोई सोई सदा सत साहिब साचा साची नाई है पियो सी जा न जासी रचना जिनन चाई रंगी रंगी पाती कर कर जनसी माया जनु पाई कर कर विखा कीता अपना जिप तिसदी बड़ियाई जोत भावे सोई करसी हुक्म न करना जाय सो पात साहो साहा पात साहिब नानक रहन रजाई मुंदा संतोख सरम पत झोली ध्यान की कर है मे भूते खिंता काल कुवारी काया जुगत डंडा प्रतीत आई पंथी सगल जमाती मन जीता है जग जीत आदेश स आदेश आद अनिल अनाद अनाहत जुग जुग एको बेस भुगत गयान दया भंडार घड़गड़ वज नाद आप नाथ नाथी सब जाकी रेत सिद अबरा साध संजोग वजोग कर चला वह लिखे या वह भाग आदेश स आदेश आद अनिल अनाद अनाहत जुग जुग को वेश एका माई जुगत वे आई तिन चेले प्रवान एक संसारी एक भंडारी गलाई दी बाण जिवत भावत वह चला वह जिव हुआ प्रमाण ਉਹ ਵੇਖੈ ਉਹਨਾਂ ਨਦਰ ਆਵੈ ਬਹੁਤਾ ਇਹ ਵਡਾਣ ਆਦੇਸ਼ ਤਸ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਆਸਨ ਲੋਇ ਲੋਇ ਭੰਡਾਰ ਜੋ ਕਿਛ ਪਾਇਆ ਸੋ ਏਕਾ ਬਾਰੂ ਕਰ ਕਰ ਵੇਖੈ ਸਿਰਜਣਹਾਰੂ ਨਾਨਕ ਸੱਚੇ ਕੀ ਸਾਚੀ ਕਾਰੂ ਆਦੇਸ਼ ਤਸ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਬੋ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲਾਗਣਾ ਆਖੀਐ ਇੱਕ ਨਾਮ ਜਗਦੀਸ਼ ਇਤਰਾਹ ਪਤ ਪਬੜੀ ਆਓ ਚੜੀਏ ਹੋਏ ਅਕੇਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਖਣ ਜੋਰ ਚ ਪਹਿਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨਾ ਹੈ ਜੋਰ ਜੋਰ ਨਾ ਰਾਜਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟਾ ਸੰਸਾਰ ਜਿਸ ਹੱਥ ਜੋਰ ਕਰ ਵੇਖਿਆ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਾਵਣ ਪਾਣੀ ਅਗਨੀ ਪਾਤਾਲ ਤਸਵੀ ਧਰਤੀ ਥਾਪ ਰੱਖੀ ਧਰਮਸਾਲ ਤਸਵੀ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕਾ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਦਿੱਤਾ ਸੋਹਣ ਪੰਜ ਪਰਵਾਰ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੇ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਾਵਣ ਪਾਣੀ ਵੈਸੰਤਰ ਕੀਤੇ ਕਾਨ ਮਹੇਸੋ ਕੀਤੇ ਬਰਮੇ ਘਾੜਤ ਘੜੀਆ ਹੈ ਰੂਪ ਰੰਗ ਕੇਵੇ ਸੋ ਕੀਤੀਆ ਕਰਮ ਭੂਮੀ ਮੇ ਕੀਤੇ ਕੀਤੇ ਤੂ ਉਪਦੇਸ਼
किते इंद चंद सूर किते किते मंडल देसो किते सिद्ध बुद्ध नाथ किते किते देवी वेसो किते देव दान मुन किते किते रतन समंदो किते अखाणी किते बाणी किते पात निरंदो किते सुरती सेव किते नानक अंत अंत ज्ञान खंड मह ज्ञान प्रचंड तथनाद बनोद कोड आनंद सरम खंड की बाणी रूप तथा घाड़त घड़िया बहुत अनूप तांकियां गल्लां कथिया ना जाहे जी को कह पिछा पछताई तथा घड़िया सुरत मत मन बुद्ध तिथे घड़िया सरस दं की सुदो करम खंड की बाणी जोर तिथे होर ना कोई होर तिथे जोध महाबल सूर तिन मह राम रहे भरपूर तिथे सीतो सीता मह मां बाहे ताके रूप ना कथने जाहे ना ओहे मरहन ठग जाहे जिनका राम वसै मन माहे तिथे भगत वसै के लोक रह आनंद सच्चा मन सोई सच खंड वसै निरंकार कर कर विखै नदर निहाल तिथे खंड मंडल वर पांडव जे को कथा तय अंत नंत तिथे लो अलो आकार जिव जि हुकम तवत विकार वेखै विकसै कर विचार नानक कथना करड़ा सारू जात पहारा धीर सुनियार हरण मत वेद थियार भाव कला गुण तपताऊ भांडा भाव मृत तित ढाल घड़िया शब्द सची टकसाल जिनको नदर कर्म तिनकार नानक नदरी नदर निहाल श्लोक पवन गुरु पाणी पिता माता धरत महत दिवस दाई दाया खेला सगल जगत चंगे आईया बुरे आईया वाचा धर्म दूर करमी आपो अपनी के नेड़ा के दूर जिनी नाम ते आया गई मसकत कहाल नानक ते मुख उजले किते छुट्टी नाल जिनी नाम ते आया गए मसकत काल नानक ते मुख उजले किते छुट्टी नाल वाहेगुरु जी का खालसा वाहेगुरु जी की फतेह। एक ओंकार सतगुर प्रसाद श्री वाहेगुरु जी की फतेह जाप श्री मुख वाक पातशाही दसवें छपै छंद ता प्रसाद चक्र चेहन अर वर्णम जात अरपात नहन जेह रूप रंग अरडेक भेख को कहन सकत केह अचल मूर्त अनुभव प्रकाश अमित तौज कहि जाय कोटिंद्र इंद्राण साहे साहण गण जाय त्रिपौन मेहे पौ सुर नर असुर नेत नेत बण त्रण कहत तब सर्व नाम कथ कवन करम नाम वर्ण समत पुजह प्रयात छंद नमस्तवं अकाले नमस्तवं कृपाले नमस्तंग रूपे नमस्तंग भेखे नमस्तंग लेखे नमस्तंग काय नमस्तंग जाय नमस्तंग गंजे नमस्तंग भंजे नमस्तंग नामे नमस्तंग ठामे नमस्तंग करम नमस्तंग धर्म नमस्तंग नामंग नमस्तंग धामंग नमस्तंग जीते नमस्तंग पीते नमस्तंग बाहे नमस्तंग टाहे नमस्तंग नीले नमस्तंग नादे नमस्तंग छेदे नमस्तंग गादे नमस्तंग गंजे नमस्तंग भंजे नमस्तंग उदारे नमस्तंग पारे नमस्तंग सोएकै नमस्तंग नेकै नमस्तंग भूते नमस्तंग जूपे नमस्तंग निरकर्मे नमस्तंग निरभरमे नमस्तंग निरदेशे नमस्तंग निरपेशे नमस्तंग निरनामे नमस्तंग निरकामे नमस्तंग निरधाते नमस्तंग निरकाते नमस्तंग निरधूते नमस्तंग भूते नमस्तंग लोके नमस्तंग सूके नमस्तंग निरतापे नमस्तंग थापे नमस्तंग त्रिमाने नमस्तंग धाने नमस्तंग गाहे नमस्तंग बाहे नमस्तंग त्रिवर्गे नमस्तंग सर्गे नमस्तंग प्रपोगे नमस्तंग सोजोगे नमस्तंग रंगे नमस्तंग भंगे नमस्तंग गमे नमस्तमे नमस्तंग जलाश्रे नमस्तंग निराश्रे नमस्तंग जाते नमस्तंग पाते नमस्तंग मजबे नमस्तस्तजबे देसंग देसे नमस्तंग भेसे नमस्तंग निरतामे नमस्तंग निर्वामे नमो सर्व काले नमो सर्व दयाले नमो सर्व रूपे नमो सर्व भूपे नमो सर्व खापे नमो सर्व थापे नमो सर्व काले नमो सर्व पाले नमस्तस्तदेवाय नमस्तंग पेवाय नमस्तंग जनमे नमस्तंग सोबनमे नमो सर्व गवने नमो सर्व भवने नमो सर्व रंगे नमो सर्व भंगे नमो काल काले नमस्तस्तदयाले नमस्तंग वरणे नमस्तंग मरणे नमस्तंग जरारंग नमस्तंग कृतारंग नमो सर्व तंदे नमो सर्वबंदे नमस्तंग निरसाके नमस्तंग निरबाके नमस्तंग रहीमे नमस्तंग क्रीमे नमस्तंग अनंते नमस्तंग महंते नमस्तंग सुहागे
ਨਮੋ ਸਰਵ ਸੁਖ ਨਮ ਸਰਵ ਭੋਗ ਨਮ ਸਰਵ ਕਰਤਾ ਨਮ ਸਰਵ ਹਰਤਾ ਨਮ ਜੋਗ ਜੋਗੇ ਨੂੰ ਭੋਗ ਭੋਗੇ ਨਮ ਸਰਵ ਦਿਆਲੀ ਨਮ ਸਰਵ ਪਾਲੇ ਚਾਚਰੀ ਛੰਦ ਤੈ ਪ੍ਰਸਾਦ ਰੂਪ ਹੈ ਨੂਪ ਹੈ ਜੂ ਹੈ ਭੂ ਹੈ ਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਤੇ ਹੈ ਭੇ ਹੈ ਜੀਤੈ ਪੀਤੈ ਤਰ ਮਾਨ ਹੈ ਨਦਹਨ ਹੈ ਤਰ ਵਰਗਿਆ ਸਰਗਿਆ ਨੀਲੇ ਹਨਾਦਿਆਂ ਜੇ ਹੈ ਜਾਦੇ ਹੈ ਜਨਮ ਹੈ ਵਰਣ ਹੈ ਭੂਤਿਆਂ ਭਰਣੇ ਗੰਜ ਹੈ ਭਾਂਜਿਆਂ ਝੂਜਿਆਂ ਝਾਂਜਿਆਂ ਅਮੀਕੈ ਰਪੀਕੈ ਧੰਦ ਹੈ ਬੰਦ ਹੈ ਨਿਰਬੂਜ ਹੈ ਸੂਜ ਹੈ ਕਾਲ ਹੈ ਜਾਲ ਹੈ ਲਾਹ ਹੈ ਜਾਹ ਹੈ ਨੰਤ ਹੈ ਮਹੰਤ ਹੈ ਅਲੀ ਕਹਿਣ ਸ੍ਰੀ ਕਹਿਣ ਲੰਬ ਹੈ ਸਮ ਹੈ ਗਮ ਹੈ ਜਮ ਹੈ ਭੂਤ ਹੈ ਸੂਤ ਹੈ ਅਲੋਕ ਹੈ ਸੋਕ ਹੈ ਕਰਮ ਹੈ ਭਰਮ ਹੈ ਅਜੀਤ ਹੈ ਪੀਤੇ ਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਵ ਮਾਨੀ ਸਮਸਤ ਨਿਧਾਨੇ ਨਮੋ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੀ ਨਮੋ ਸਰਪਾਲੇ ਨਮੋ ਸਰਬ ਗਾਉਣੇ ਨਮ ਸਰਬ ਭਾਉਣੇ ਅਨੰਗੀ ਅਨਾਤਿਨ ਸੰਗੀ ਮਾਤੇ ਨਮ ਭਾਨ ਭਾਨੇ ਨਮ ਮਾਨ ਮਾਨੇ ਨਮੋ ਚੰਦਰ ਚੰਦਰੇ ਨਮ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦ ਨਮੋ ਭਾਨ ਭਾਨੇ ਨਮ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਤੇ ਸਮਸਤੀ ਵਿਭੂਤੇ ਕਲੰਕੰਗ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਦਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਦਾਜੇ ਸਵਰੰਗ ਪਰਮ ਬ੍ਰਿਧੇ ਨਮੋ ਸਸਤ੍ਰ ਪਾਣੀ ਨਮੋ ਸਸਤ੍ਰ ਮਾਣੀ ਨਮੋ ਪਰਮ ਗਿਆਤਾ ਨਮ ਲੋਕ ਮਾਤਾ ਅਪੇਖੀ ਭੋਗੀ ਪਰਮੇ ਅਪੇਖੀ ਅਪਰਮੀ ਅਭੋਗੀ ਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣ ਕਰੁਰ ਕਰਮੇ ਨਮ ਪ੍ਰੇਤ ਪ੍ਰੇਤ ਦੇਵੀ ਸੋ ਧਰਮੇ ਨਮੋ ਰੁਗ ਹਰਤਾ ਨਮ ਰਾਗ ਰੂਪੇ ਨਮ ਸਾਹ ਸਾਹ ਨਮ ਭੂ ਭੂਪੇ ਨਮੋ ਦਾਨ ਦਾਨੀ ਨਮ ਮਾਨ ਮਾਨੀ ਨਮ ਰੋਗ ਰੋਗੇ ਨਮਸਤ ਇਸ਼ਨਾਨ ਨਮ ਮੰਤਰ ਮੰਤਰੰਗ ਨਮ ਜੰਤਰ ਜੰਤਰੰਗ ਨਮ ਇਸ਼ਟ ਇਸ਼ਟੇ ਨਮ ਤੰਤਰ ਤੰਤਰੰਗ ਸਦਾ ਸਚਦਾਨੰਦ ਸਰਵੰਗ ਪ੍ਰਣਾਸੀ ਸਰਵੰਗ ਪ੍ਰਣਾਸੀ ਅਨੂਪੇ ਅਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਧੁ ਉਰਦ ਅਰਦੰਗ ਅਗੰਗ ਉਗਹਰਤੰਗ ਪਰਮ ਪਰਮ ਪਰਮੇਸ਼ਵਰੰਗ ਪ੍ਰੋਸਪਾਲੰਗ ਸਦਾ ਸਰਬਦਾ ਸਿਧਾਤਾ ਦਯਾਲੰਗ ਅਛੇਦੀ ਭੇਦੀ ਨਾਮੰਗ ਕਾਮੰਗ ਸਮਸਤ ਉਪਰਾਧੀ ਸਮਸਤ ਸਥਾਮੰਗ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਭੀਤੈ ਭੇ ਹੈ ਪ੍ਰਭੂ ਹੈ ਜੂ ਹੈ ਦੀਸ ਹੈ ਭੀਸ ਹੈ ਭਜੰਗ ਪ੍ਰਿਆਤ ਛੰਦ ਅਗਾਧੀ ਅਬਾਦੀ ਆਨੰਦੀ ਸਰੂਪੇ ਨਮ ਸਰਮਾਨੀ ਸਮਸਤ ਨਿਧਾਨੇ ਨਮਸਤਵੰਗ ਨਿਰਨਾਥੇ ਨਮਸਤਵੰਗ ਪ੍ਰਮਾਤੇ ਨਮਸਤਵੰਗ ਅਗੰਜੇ ਨਮਸਤਵੰਗ ਭੰਜੇ ਨਮਸਤਵੰਗ ਕਾਲੇ ਨਮਸਤਵੰਗ ਪਾਲੇ ਨਮੋ ਸਰਬਦੇਸੇ ਨਮੋ ਸਰਭੇਸੇ ਨਮੋ ਰਾਜ ਰਾਜੇ ਨਮੋ ਸਾਹ ਸਾਜ ਨਮੋ ਸਾਹ ਸਾਹਿ ਨਮੋ ਮਹ ਮਹ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਕ ਰੋਕੇ ਨਮੋ ਸੋਕ ਸੋਕੇ ਨਮੋ ਸਰਵ ਰੋਗੇ ਨਮ ਸਰਵ ਭੋਗੇ ਨਮੋ ਸਰਵਜੀਤ ਨਮੋ ਸਰਵ ਪੀਤੰ ਨਮੋ ਸਰਵ ਗਿਆਨ ਨਮੋ ਪਰਮਤਾਨ ਨਮੋ ਸਰਵ ਮੰਤਰ ਨਮੋ ਸਰਵ ਜੰਤਰੰਗ ਨਮੋ ਸਰਵ ਦ੍ਰਿਸਿੰਘ ਨਮੋ ਸਰਵ ਕ੍ਰਿਸਿੰਘ ਨਮ ਸਰਵ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮ ਬੀਜ ਬੀਜੇ ਅਖਿਜੇ ਅਭਿਜੇ ਸਮਸੰ ਪ੍ਰਸਿਜੇ ਕਿਰਪਾਲੰ ਤ੍ਰਿਪੇ ਕੁ ਕਰਮ ਪ੍ਰਣਾਸੀ ਸਦਾ ਸਰਬਦਾਰੇ ਦਿਸਦੰਗ ਨਿਵਾਸੀ ਚਰਪਟ ਛੰਦ ਤਾ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਤ੍ਰਮ ਕਲਾ ਕਰਮ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਵੰਗ ਪ੍ਰਾਣੰਗ ਸਰਵੰਗ ਤ੍ਰਾਣੰਗ ਸਰਵੰਗ ਭੁਗਤਾ ਸਰਵੰਗ ਜੁਗਤਾ ਸਰਵੰਗ ਦੇਵੰਗ ਸਰਵੰਗ ਭੇਵੰਗ ਸਰਵੰਗ ਕਾਲੇ ਸਰਵੰਗ ਪਾਲੇ ਰੂਆਲ ਛੰਦ ਤਾ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਪਾਰ ਸਰਵ ਮਾਨ ਤ੍ਰਿਮਾਨ ਦੇਵ ਭੇਵ ਆਦ ਉਦਾਰ ਸਰਵ ਪਾਲਕ ਸਰਵ ਕਾਲਕ ਸਰਵ ਕੋ ਪੁੰਨ ਕਾਲੂ ਜਤਰ ਤਤਰ ਬਰਾਜੀ ਅਵਧੂਤ ਰੂਪ ਲਸਾਲੂ ਨਾਮ ਠਾਮ ਨ ਜਾਤ ਜਾਗਰ ਰੂਪ ਰੰਗ ਨ ਰੇਖ ਆਦਿ ਪੁਰਖ ਅਧਾਰ ਮੂਰਤਾ ਜਾਉਣ ਆਦਿ ਸੇਖ ਦੇਸ ਔਰ ਨ ਭੇਸ ਜਾਗਰ ਰੂਪ ਰੇਖ ਨ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲੇ ਔਰ ਰਾਗ ਨਾਮ ਕਾਮ ਵਿਹੀਨ ਭੇਖ ਧਮ ਨ ਜਾਇ ਸਰਮਾਨ ਸਰਬਤਨ ਮਾਨਸ ਦੈ ਮਨ ਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਰਨ ਰੂਪਾ ਨੇਕ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ ਦੇ ਭੇਵਨਾ ਜਨ ਹੀ ਜੇ ਬੇਦ ਔਰ ਕਤੇਬ ਰੂਪ ਰੰਗ ਨ ਜਾਤ ਪਾਸੋ ਜਾਣੀ ਕਿਹ ਜੇਬ ਤਾਤ ਮਾਤ ਨ ਜਾਤ ਜਾਕਰ ਜਨ ਵਰਣ ਵਿਹੀਨ ਚੱਕਰ ਬੱਕਰ ਫਿਰਾਏ ਚਤਰ ਚੱਕ ਮਨ ਹੀ ਪ੍ਰਤੀਨ ਲੋਕ ਚਾਹੁੰਦਾ ਕਿ ਬਿਖਾ ਜਗ ਜਪ ਹੀ ਜਹ ਜਾਪ ਆਦ ਦੇਵ ਅਨਾਦ ਮੂਰਤ ਸਾਪ ਸਭ ਹੈ ਜੇ ਥਾਪ ਪਰਮ ਰੂਪ ਪਨੀਤ ਮੂਰਤ ਪੂਰਨ ਪੁਰਖ ਪਾਰ ਸਰਬਿਸ ਬ੍ਰਚ ਸਯਮ ਪ੍ਰਭ ਗਰਨ ਭੰਜਨ ਹਾਰ
ਕਾਲਹੀਨ ਕਲਾ ਸੰਯੁਗਤ ਕਲ ਪੁਰਖ ਦੇਸ ਧਰਮ ਥਾਵਸ ਪਰਮ ਰਹਿਤ ਭੂਤਾ ਲੱਖ ਪੇਸ ਅੰਗਰਾਗ ਨਰੰਗ ਦਾ ਕਹਿ ਜਾਤ ਪਦਨਾ ਨਾਮ ਗਰਭ ਗੰਜਨ ਦੁਸ਼ਟ ਭਜਨ ਮੁਕਤ ਦਾ ਕਾਮ ਆਪ ਰੂਪ ਅਮੀਕ ਅਨ ਉਸਤ ਏਕ ਪੁਰਖ ਅਵਦੂਤ ਗਰਭ ਗੰਜਨ ਸਰ ਭੰਜਨ ਆਦਿ ਰੂਪਾ ਸੂਤ ਅੰਗਹੀਨ ਭਾਂਗਨਾਤਮਿਕ ਪੁਰਖ ਪਾਰੂ ਸਰਬ ਲਾਇਕ ਸਰਬ ਘਾਗ ਸਰਬ ਕੋ ਪ੍ਰਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇਨ ਭੇਖ ਸਰਬ ਸਾਸਨ ਜਾਨਹੀ ਜਿਹ ਰੂਪ ਰੰਗ ਅਰਲੇਖ ਪਰਮ ਵੇਦ ਪ੍ਰਾਣ ਜਾ ਕਹਿ ਨਿਤ ਭਗਤ ਨਿਤ ਕੋਟ ਸਿਮਰਤ ਪ੍ਰਾਣ ਸਾਸਤ੍ਰ ਨਾ ਆਵੇ ਬਹੁ ਚਿਤ ਮਧ ਭਾਰ ਛੰਦ ਤਪ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਰ ਆਸਨ ਭੰਗ ਉਪਮਾ ਨਾਂਗਨ ਭਉ ਪ੍ਰਕਾਸ਼ ਉਪਮਾ ਪੌਨੰਗ ਅਨੁਭਵ ਪ੍ਰਕਾਸ਼ ਨਿਸ਼ਦਿਨ ਰਾਸ ਆ ਜਨ ਬਾਹੂ ਸਾਹਨ ਸਾਹੂ ਰਾਜਾਨ ਰਾਜ ਪਹਾਨਨ ਪਹਾਨੋ ਦੇਵਨ ਦੇ ਉਪਮਾ ਮਹਾਨ ਇੰਦਰਾਨ ਇੰਦਰ ਬਾਲਨ ਬਾਲ ਰੰਕਰ ਰੰਕ ਕਾਲਨ ਕਾਲ ਅਨੁਭੂਤ ਅੰਗ ਆਭਾ ਭੰਗ ਗਾਤ ਮਿਤ ਪਾਰ ਗੁਣ ਗੁਣ ਮਦਾਰ ਮੋਨ ਗਨ ਪ੍ਰਣਾਮ ਨਿਰਭੈ ਨੇ ਕਾਮ ਆਤ ਪ੍ਰਚੰਡ ਮਿਤ ਅਖੰਡ ਆਲਿਸਾ ਕਰਮ ਆਦ੍ਰਿਸਾ ਧਰਮ ਸਰਬਾ ਪ੍ਰਣਾਡੈ ਅੰਡਨ ਬਾਡੈ ਚਾਚਰੀ ਛੰਦ ਪ੍ਰਸਾਦ ਗੋਬਿੰਦੇ ਮਕੰਦੇ ਅਵਦਾਰੀ ਪਰ ਹਰੀਅੰ ਕਰੀਮ ਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨੇ ਚਤਰ ਚੱਕਰ ਦਾਨੇ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਭਰਮੰਗ ਨਾ ਪਿਤਰੈ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿਤਰੈ ਨਾ ਮਿੱਤਰੈ ਪਰੇ ਅਪਵਿੱਤਰਾਏ ਪ੍ਰਥੀਸੈ ਅਦਿਸੈ ਅਦ੍ਰਿਸੈ ਅਕ੍ਰਿਸਾਏ ਭਗਵਤੀ ਛੰਦ ਤਾ ਪ੍ਰਸਾਦ ਕਥਤੇ ਕੇ ਆਚਿਜ ਦਿਸੈ ਕੇ ਆਭਿਜ ਪਿਸੈ ਕੇ ਅਗੰਜ ਕਰਮੈ ਕੇ ਅਭੰਜ ਪਰਮੈ ਕੇ ਅਭਿਜ ਲੋਕੈ ਕੇ ਅਦਿਤ ਸੋਕੈ ਕੇ ਅਵਧੂਤ ਵਰਣੈ ਕੇ ਵਿਭੂਤ ਕਰਣੈ ਕੇ ਰਾਜਨ ਪ੍ਰਭਾ ਹੈ ਕੇ ਧਰਮਕ ਤੁਜਾ ਹੈ ਕੇ ਸੋਕ ਅਭਰਣੈ ਕੇ ਸਰਬਾ ਅਭਰਣੈ ਕੇ ਜਗਤੰ ਕ੍ਰਿਤੀਆਂ ਕੇ ਛਤਰੰਗ ਛਤਰੀਆਂ ਕੇ ਬ੍ਰਹਮੰਗ ਸਰੂਪੈ ਕੇ ਅਨੁਭਵ ਅਨੁਪੈ ਕੇ ਆਦਿ ਅਦੇਵੈ ਕੇ ਆਪ ਭੇਵੈ ਕੇ ਚਤਰੰਗ ਬਿਹੀਨੈ ਕੇ ਏਕੈ ਅਧੀਨੈ ਕੇ ਰੋਜੀ ਰਜਾ ਕੈ ਰਹੀਮਾ ਰਿਹਾ ਕੈ ਕੇ ਪਾਕ ਬਿਆ ਬੈ ਕੇ ਗੈਬ ਲਿਗੈ ਬੈ ਕੇ ਅਫੁਲ ਗੁਨਾਹੀ ਕੇ ਸਾਹਨ ਸਾਹੀ ਕੇ ਕਾਰਨ ਕੁਨਿੰਦ ਹੈ ਕੇ ਰੋਜੀ ਦੇਹੰਦ ਹੈ ਕੇ ਰਾਜ ਕਰ ਰਹੀਮ ਹੈ ਕਰਮੰ ਕਰੀਮ ਹੈ ਕੇ ਸਰਵੰਗ ਕਲੀ ਹੈ ਕੇ ਸਰਵੰਗ ਦਲੀ ਹੈ ਕੇ ਸਰਬਤਰ ਮਾਨੇ ਕੇ ਸਰਬਤਰ ਦਾਨੇ ਕੇ ਸਰਬਤਰ ਗਾਉਣੇ ਕੇ ਸਰਬਤਰ ਪਾਉਣੇ ਕੇ ਸਰਬਤਰ ਦੇਸਾ ਕੇ ਸਰਬਤਰ ਪੀਸਾਏ ਕੇ ਸਰਬਤਰ ਰਾਜੇ ਕੇ ਸਰਬਤਰ ਸਾਜੇ ਕੇ ਸਰਬਤਰ ਦੀਨੇ ਕੇ ਸਰਬਤਰ ਲੀਨੇ ਕੇ ਸਰਬਤਰ ਜਾਹੋ ਕੇ ਸਰਬਤਰ ਭਾ ਹੋ ਕੇ ਸਰਬਤਰ ਦੇਸਾ ਕੇ ਸਰਬਤਰ ਪੀਸਾਏ ਕੇ ਸਰਬਤਰ ਕਾਲੇ ਕੇ ਸਰਬਤਰ ਪਾਲੇ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜਾ ਕੇ ਸਰਬਤਰ ਰਾਜਾ ਕੇ ਸਰਬਤਰ ਸੋਖਾ ਕੇ ਸਰਬਤਰ ਪੋਖਾ ਕੇ ਸਰਬਤਰ ਤਰਾਣਾ ਕੇ ਸਰਬਤਰ ਪ੍ਰਾਣਾ ਕੇ ਸਰਬਤਰ ਦੇਸਾਏ ਕੇ ਸਰਬਤਰ ਭੇਸਾਏ ਕੇ ਸਰਬਤਰ ਮਾਨਿਆ ਸਦਾ ਵੰਗ ਪ੍ਰਧਾਨਿਆ ਕੇ ਸਰਬਤਰ ਜਾਪਿਆ ਕੇ ਸਰਬਤਰ ਥਾਪਿਆ ਕੇ ਸਰਬਤਰ ਭਾਨੈ ਕੇ ਸਰਬਤਰ ਮਾਨੈ ਕੇ ਸਰਬਤਰ ਇੰਦ੍ਰੈ ਕੇ ਸਰਬਤਰ ਚੰਦ੍ਰੈ ਕੇ ਸਰਵੰਗ ਕਲੀਮੈ ਕੇ ਪਰਮੰਗ ਅਫੀਮੈ ਕੇ ਆਕੁਲ ਅਲਾਮੈ ਕੇ ਸਭ ਕਲਾਮੈ ਕੁਸਨਨ ਵਜੂ ਹੈ ਤਮਾਮ ਰਜੂ ਹਮੇਸ਼ੁਰ ਸਲਾਮੈ ਸਾਲੀ ਖਤ ਮਦਾਮੈ ਗਾਨੀ ਮਲ ਸਕਸਤੈ ਗਰੀਬਲ ਪ੍ਰਸਤੈ ਬਲੰਦ ਮਕਾਨੈ ਜਿਵਨ ਜਮਾਨੈ ਤਮ ਜਲ ਤਮਾਮੈ ਰੁਜਲ ਨਦਾਨੈ ਹਰੀ ਫੁਲ ਜੀਮੈ ਰਜਾ ਗਿਚਕੀਨੈ ਅਨੇਕੁਲ ਤਰੰਗ ਹੈ ਭੇਦੈ ਭੰਗੈ ਜੀ ਜਲ ਨਵਾਜੈ ਗਰੀਮੁਖ ਰਾਜ ਹੈ ਨਿਰੁਕਤ ਸਰੂਪੈ ਤਿਰਮੁਗਤ ਵਿਭੂਤੈ ਪ੍ਰਭੁਗਤ ਪ੍ਰਭਾ ਸੁਜੁਗਤ ਸੁਦਹ ਸਦੈਵ ਸਰੂਪੈ ਭੇਦੀ ਅਨੂਪੈ ਸਮਸਤ ਉਪਰਾਜੈ ਸਦਾ ਸਰਵਸਾਜੈ ਸਮਸਤ ਸਲਾਮੈ ਸਦੈਵ ਕਾਮੈ ਨਿਰਬਾਧ ਸਰੂਪੈ ਅਗਾਧ ਹਨੂਪੈ ਓ ਅੰਗ ਆਦਿ ਰੂਪੈ ਨਾਸ ਰੂਪੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੀ ਤ੍ਰਿਬਾਧੇ ਅਗੰਜੇ ਅਗਾਧੇ ਸੁਭੰਗ ਸੁਭਾਗੇ ਸੁਸਰਭ ਅਨੁਰਾਗੇ ਤਿਰਭੁਗਤ ਸਰੂਪੈ ਛਿਜ ਹੈ ਚੂਤੈ ਕੇ ਨਰਗੁਣ ਪ੍ਰਣਾਸੈ ਪ੍ਰਚਲ ਪ੍ਰਵਾਸੈ ਨਿਰੁਕਤ ਪ੍ਰਭਾ ਸਦੈ ਵੰਸਦਾ ਹੈ ਵਿਭੁਗਤ ਸਰੂਪੈ ਪ੍ਰਯੁਗਤਾ ਰੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਭਾ ਹੈ ਅਨੁਕਤ ਸਰੂਪੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖੈ ਲਿਖੈ ਭਰਮੈ ਕਰਮੈ ਨਾਦ ਜੁਗਾਦਿਆਂ ਜੈ ਹੈ ਬਹਿ ਹੈ ਭੂਤਿਆਂ ਧੂਤਿਆਂ ਰਾਸਿਆਂ ਦਾਸਿਆਂ ਧੰਦ ਹੈ ਬੰਧ ਹੈ ਭਗਤ ਹੈ ਬਰਕਤੈ ਰਾਸ ਪ੍ਰਕਾਸ਼ ਹੈ
ਨਚਿੰਤ ਸੁਨੰਤਿਆ ਲਿਖਿਆ ਦੇਖਿਆ ਲਿਖਿਆ ਭੇਖਿਆ ਢਾ ਹੈ ਗਾ ਹੈ ਸਮ ਹੈ ਗਮ ਹੈ ਨੀਲ ਹੈ ਨਾਦ ਹੈ ਨਿਤ ਹੈ ਸੁਨਿਤ ਹੈ ਜਾਤ ਹੈ ਜਦ ਹੈ ਚਰਪੜ ਛੰਦ ਤੈ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣ ਸਰਬੰਗ ਤ੍ਰਾਣ ਸਰਬੰਗ ਕਰਮ ਸਰਬੰਗ ਧਰਮੰ ਸਰਬੰਗ ਜੁਗਤਾ ਸਰਬੰਗ ਮੁਕਤਾ ਨਿਸ਼ਾਬਲ ਛੰਦ ਤੈ ਪ੍ਰਸਾਦ ਨਮੋ ਨਰਕਨਾਸੀ ਸਦਾਵੰ ਪ੍ਰਕਾਸ਼ਯ ਅਨੰਗੰ ਸਰੂਪੇ ਅਭੰਗੰ ਵਿਭੂਤੇ ਪਰਮਾਤਮ ਪਰਮਾਤੇ ਸਦਾ ਸਰਬਸਾਥੇ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ ਨ ਪੋਤਰਾ ਨ ਪੁੱਤਰਾ ਨ ਸੁਤਰਾ ਨ ਮਿੱਤਰਾ ਨ ਤਾਤਾ ਨ ਮਾਤਾ ਨ ਜਾਤਾ ਨ ਪਾਤਾ ਨਿਰਸਾਕ ਸਰੀਕਾ ਮਿੱਤੋ ਮੀਕ ਸਦੈਵ ਪ੍ਰਭ ਅਜਾਹ ਅਜਾਹ ਭਗਵਤੀ ਛੰਦ ਤਾ ਪ੍ਰਸਾਦ ਕੇ ਜਾਹਰ ਜਹੂਰ ਹੈ ਕੇ ਹਾਜ਼ਰ ਹਜੂਰ ਹੈ ਮੇਸੁਰ ਸਲਾਮ ਸਮਸਲ ਕਲਾਮ ਹੈ।

ਕੇ ਰਾਜ ਕਰਿੰਦ ਹੈ ਕਰੀ ਮੁਲਕ ਮਾਲੇ ਕੁਸਨ ਜਮਾਲੇ ਗਰੀ ਮੁਲਕ ਰਾਜੇ ਗਰੀਬ ਨਵਾਜੇ ਹਰੀ ਫਲ ਸਕਾਨ ਹੈ ਹਰਾਸਲ ਫਿਕਾਨ ਹੈ ਕਲੰਕ ਪ੍ਰਣਾ ਸੈ ਸਮਸਤ ਨਿਵਾਸੇ ਗੰਜਲ ਗਲੀ ਮਰ ਜਾਇ ਕਰਹੀ ਮੈਂ ਸਮਸਤ ਜਵਾਹਿ ਸਾਹਿਬ ਕਰਾਂ ਕਿ ਨਰਕ ਪ੍ਰਣਾ ਸੈ ਬਹਤ ਨਿਵਾਸ ਹੈ ਕੇਸਰ ਬਲਗਵਾਨ ਹੈ ਮੇਸਰ ਰਵਾਨ ਹੈ ਤਮਾ ਮੁਰਤ ਜੀ ਮੈਂ ਸਮਸਤ ਅਜੀਜ ਹੈ ਪਰਮ ਪਰਮੀ ਸੈ ਪਰੰ ਪਰਮ ਈਸੈ ਸਮਸਤ ਅਦੀਸੈ ਦੇਸਰ ਲੇਖੈ ਮੇਸਰ ਭੇਖੈ ਜਮੀਨ ਜਵਾਹ ਅਮਿਕੁਲ ਬਾਹੇ ਕਰੀ ਮੁਲਕ ਮਾਲੇ ਕੇ ਜੋਰਤ ਜਮਾਲੇ ਕਿ ਅਤਲੰ ਪ੍ਰਕਾਸ਼ ਕਿ ਮਿੱਤੋ ਸੁਭਾਸੈ ਕਿ ਅਜ ਬਸਰੂਪ ਹੈ ਕਿ ਮਿੱਤੋ ਬਿਭੂਤ ਹੈ ਕਿ ਮਿੱਤੋ ਪਸਾ ਹੈ ਕਿ ਆਤਮ ਪ੍ਰਭ ਹੈ ਕਿ ਅਚਲੰਗ ਅਨੰਗ ਹੈ ਕਿ ਮਿੱਤੋ ਭੰਗ ਹੈ ਮਦ ਭਾਰ ਛੰਦ ਤਵ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗੁਣ ਮਦਾਮ ਅਰਬਰ ਅਗੰਜ ਹਰ ਨਰ ਪ੍ਰਭੰਜ ਅਨ ਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਅਮੰਡ ਅਨਪਹੁ ਨਾਸ ਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਦਾਮ ਅਣ ਛਜ ਅੰਗ ਆਸਨ ਭੰਗ ਉਪਮਾ ਪਾਰ ਗਤ ਮਿਤ ਦਾਰੂ ਜਲ ਥਲ ਅਮੰਡ ਦਿਸ ਵਿਸ ਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨਪਹੁ ਨਾਸ ਉਤਰੇ ਤਰ ਤਰਾਸ ਆਦਿਨ ਬਾਹੁ ਏਕ ਸਦਾਹੁ ਓਅੰਕਾਰ ਆਦਿ ਕਥਨੀ ਨਾਦ ਖਲਖਣ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨਾਮ ਅਣਛਿਜ ਗਾਤ ਜੁਜਨਾ ਬਾਤ ਅਣਚੰਦ ਗਾਤ ਅਰਣਜ ਬਾਤ ਅਰਣ ਟੁੱਟ ਭੰਡਾਰ ਅਣਠਟ ਅਪਾਰ ਆਡੀਟ ਧਰਮ ਅਤ ਢੀਠ ਕਰਮ ਅਣਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਵ ਪ੍ਰਸਾਦ ਕਰਨਾਲਯ ਹੈ ਅਰਕਾਲਯ ਹੈ ਖਲਖੰਡਨ ਹੈ ਮਹਿਮੰਡਨ ਹੈ ਜਗਤੀਸ਼ਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਅਬਾਰਨ ਹੈ ਤ੍ਰਿਤ ਕੇ ਧਾਰਨ ਹੈ ਜਗ ਕੇ ਕਰਨ ਹੈ ਮਨ ਮਾਨੇ ਹੈ ਜਗ ਜਨ ਹੈ ਸਰਬੰਕਾਰ ਹੈ ਸਰਬੰਕਾਰ ਹੈ ਸਰਬ ਪਾਸ ਹੈ ਸਰਬਨਾਸ ਹੈ ਕਰਣਾ ਕਰ ਹੈ ਬੇਸਵੰਪਰ ਹੈ ਸਰਬੇਸ਼ਵਰ ਹੈ ਜਗਤੀਸ਼ਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਪਰ ਤੇ ਪਰ ਹੈ ਕਰਣਾ ਕਰ ਹੈ ਜਪ ਜਪ ਹੈ ਥਪ ਥਪ ਹੈ ਅਕ੍ਰਿਤਾ ਕ੍ਰਿਤਾ ਅੰਮ੍ਰਿਤਾ ਅੰਮ੍ਰਿਤਾ ਅੰਮ੍ਰਿਤਾ ਅੰਮ੍ਰਿਤਾ ਕਰਣਾ ਕ੍ਰਿਤਾ ਧਰਣੀ ਤ੍ਰੇਤਾ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤਾ ਅੰਮ੍ਰਿਤਾ ਅੰਮ੍ਰਿਤਾ ਅਜਬਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਨਰ ਨਾਇਕ ਹੈ ਖਲ ਕਾਇਕ ਹੈ ਬੇਸਵੰਭਰ ਹੈ ਕਰੁਣਾਲਯ ਹੈ ਨਿਰਪਨਾਇਕ ਹੈ ਸਰਬ ਪਾਇਕ ਹੈ ਭਾਵ ਭੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮਾ ਆਤਮ ਬਸ ਹੈ ਪਰਮਾਤਮਾ ਸਰਬ ਆਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਤਾਮ ਸਿੰਘ ਸ਼ਾਂਤ ਰੂਪੇ ਨਮੋ ਪਰਮ ਤਤੰ ਅਤੰ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮ ਮੰਤਰ ਮੰਤਰੇ ਨਮ ਧਿਆਨ ਧਿਆਨੇ ਨਮੋ ਜੁਧ ਜੁਧੇ ਨਮੋ ਗਿਆਨ ਗਿਆਜੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਾਹ ਕਰਤਾ ਨਮ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਦੰ ਬਿਭੂਤੇ ਕਲੰਕਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮ ਬਾਂਕ ਬੰਕੇ ਅਭੰਗੀ ਸੈ ਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਏ ਕਛਰੀ ਛੰਦੋ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਅਗੰਜ ਭੰਜ ਅਲਖ ਭਖ ਅਕਾਲ ਦਿਆਲ ਅਲੇਖ ਭੇਖ ਨਾਮ ਕਾਮ ਅਗਾਹ ਟਾਹ ਨਾਥੇ ਪ੍ਰਮਾਤੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਲੇਖੇ ਅਕਰਮੰ ਅਪਰਮੰ ਅਗੰਜੇ ਅਲੇਖੇ ਭੁਜੰਗ ਪ੍ਰਿਆਤ ਛੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗੰਜਲ ਅਨਾਮੇ ਸਮਸਤਲ ਨਿਵਾਸੇ ਨਾਮੰ ਬਿਭੂਤੇ ਸਮਸਤਲ ਸਰੂਪੇ ਕੁ ਕਰਮੰ ਪ੍ਰਣਾਸੀ ਸੋ ਧਰਮੰ ਬਿਭੂਤੇ ਸਦਾ ਸਚ ਦਨੰਸਤੰ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤਲ ਨਿਵਾਸੀ ਅਜਾਇਬ ਭੂਤੇ ਗਜਾਇਬ ਗਨੀਮੇ ਹਰਿਅੰ ਕਰਿਅੰ ਕਰੀ ਮੁਰ ਰਹੀਮੇ ਚਤਰ ਚੱਕਰਵਰਤੀ ਚਤਰ ਚੱਕਰ ਭੂਤੇ ਸਜਯਮ ਭਉ ਸੁਭੰ ਸਰਬਦਾ ਸਭੁ ਸੂਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾਯੰਗ ਸੰਗੇ ਅਭੰਗੰਗ ਬੇਪੂਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾਯੰਗ ਸੰਗੇ ਅਭੰਗੰਗ ਬੇਪੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੈ ਪ੍ਰਸਾਦ ਸਵਈਏ ਸ੍ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਕ ਸੰਤ ਸਮੂਹ ਹਰੀ ਕਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਮਤ ਕੋ ਨ ਦੇਖ ਪ੍ਰਾਣਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤਿਮ ਤੰਗ ਜਰੇ ਜਰ ਸੰਗ ਅਨੁਪਾ ਤੰਗ ਸਰੰਗ ਸਵਾਰੀ ਕੋਟ ਤਰੰਗ ਕੁਰੰਗ ਸਿੱਖ ਉਤਤ ਪਾਵਨ ਕੇ ਗੌਣ ਕੋ ਜਾਤ ਨਵਾਰੀ ਭਾਰੀ ਭੁਜਾਨ ਕੇ ਭੂਪਲੀ ਬਿਦ ਨਿਆਬ ਸੀਸ ਨ ਜਾਤ ਬਚਾਰੀ ਏਤੀ ਭਾਈ ਤੂੰ ਕਾਹਾਂ ਭਾਈ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੀ ਜੀਤ ਫਿਰੈ ਸਭ ਦੇ ਸਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੀ ਗੁੰਜਤ ਗੂੜ ਗਜਾਨਕ ਸੁੰਦਰ ਹਿੰਸਤ ਹੀ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣਨ ਜਾਤ ਵਿਚਾਰੀ ਸ੍ਰੀ ਪਾਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੀ ਤੀਰਥ ਨਾਨ ਦਇਆ ਦਮ ਦਾਨ ਸੋ ਸੰਜਮ ਨੇਮ ਅਨੇਕ ਸਿੱਖ ਹੈ ਵੇਦ ਪੁਰਾਣ ਕਤੇਬ ਕੁਰਾਨ ਜ਼ਮੀਨ ਜਬਾਨ ਸਬਾਨ ਕੇ ਪਿੱਖ ਹੈ ਪਾਵਨ ਆਹਾਰ ਪਾਵਨ ਆਹਾਰ ਜਤੀ ਜਤ ਹਾਰ ਸਭੈ ਸੁਬਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੁਧ ਸਿਪਾਹਾ ਦੁਰੰਤ ਦੁਬਾਹਾ ਸੁਸਾਸੁਨਾਹਾ ਦੁਰਜਨ ਦਲਾਂਗੇ ਭਾਰੀ ਗਮਨ ਭਰੇ ਮਨ ਮੈਂ ਕਰ ਪਰਬਤ ਪੰਖ ਹਰੇ ਨ ਹਲਾਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਣ ਮਾਨ ਮਲਾਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬੇਨੂ ਤਿਆਗ ਜਹਾਨ ਦਾਨ ਚੱਲਾਂਗੇ ਵੀਰ ਅਪਾਰ ਬੜੇ ਬੁਰੇ ਅਰਬ ਚਾਰ ਹਸਾਰ ਕੀ ਧਾਰ ਪਛਈਆ ਤੋਰਦੇ ਸਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗੜ ਗੜਾਨ ਕੇ ਤੋੜਨ ਹਾਰ ਸੋ ਬਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾ ਚੁਕਾ ਨੇ ਇੱਕ ਸੌ ਇੱਕ ਦਵਈਆ ਦਾਨਵ ਦੇ ਫਨਿੰਦਰ ਸਾਚਰ ਭੂਤ ਪਵਿੱਤ ਭਾਣ ਜਪਾਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪਾਂਗੇ ਪੁਨ ਪ੍ਰਤਾਪਨ ਬਾਰ ਜੈ ਧੁਨ ਪਾਪਨ ਕੇ ਬਹੁ ਪੁੰਜ ਖਪਾਂਗੇ ਸਾਧ ਸਮੂਹ ਪ੍ਰਸੰਨ ਫਿਰ ਜਗ ਸਤਰ ਸਭ ਅਵਲੋਕ ਜਪਾਂਗੇ ਮਾਨਵ ਇੰਦਰ ਗਜਿੰਦਰ ਨਾਦ ਪੋ ਜਾਉਣ ਤਰਲੋਕ ਕੋ ਰਾਜ ਕਰਾਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸਵੰਬਰ ਸਾਧ ਬਰਾਂਗੇ ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਤ ਅੰਤ ਫਸੇ ਜੰਫਾਲ ਪਰਾਂਗੇ ਜੇ ਨਾ ਸ੍ਰੀ ਪਤ ਕੀ ਪ੍ਰਸ ਹੈ ਪਗ ਤੇ ਨਰ ਫਿਰ ਨੰਦ ਤਰਾਂਗੇ ਕਾਹ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਿਓ ਭਗਤ ਹਲ ਗਾਇਓ ਨਾਥ ਪ੍ਰਿਵਲੀ ਸਾ ਸਮੁੰਦਰ ਲੋਗ ਪਰਲੋਗ ਗਵਾਇਓ ਬਸ ਕੀਓ ਬਿਖਿਆਣ ਸੋ ਬੈਠ ਕੈ ਸੇ ਹੀ ਅਸੇ ਸੋ ਬੈਸ ਬਤਾਇਓ ਸਾਚ ਕਹੂੰ ਸੁਨ ਲਿਹੁ ਸਬੈਜਨ ਪ੍ਰੇਮ ਕੀ ਉਤਨ ਹੀ ਪ੍ਰਪਾਇਓ ਕਾਹੂ ਲੈ ਪਾਹਨ ਪੁਜ ਧਰਿਓ ਸਿਰੂ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸ ਨਵਾਇਓ ਕੋ ਬਤਾਨ ਕੋ ਪੂਜਤ ਹੈ ਬਸ ਕੋਮਰਤਾਨ ਕੋ ਪੂਜਨ ਧਾਇਓ ਕੁਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦਨ ਪਾਇਓ ਕੋ ਬਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ ਕੁਰ ਕਿਰਿਆ ਉਰ ਜਿਉ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਉ ਬਾਚ ਬੇਨਤੀ ਚਾ ਪਈ ਹਮਰੀ ਕਰੋ ਹਾ ਦਰ ਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਬੂ ਆਪ ਹਾਦੈ ਮੋਹਿ ਬਚਾਵਹੁ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰ ਦੈ ਕਰਿਆਇ ਸਭ ਬੈਰਨ ਕਉ ਆਸੰਗਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਾਹ ਪਿਆਸਾ ਤੁਮਹਿ ਛਾੜ ਕੋਈ ਅਵਰ ਨ ਧਿਆਉ ਜੋ ਵਰ ਚਾਹੂੰ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੌਨ ਚੁਣ ਸੁਤਰ ਹਮਾਰੇ ਮਾਰੀਆ ਹੈ ਆਪ ਹਾਦੈ ਮੁਝ ਬਰਿਆਏ ਮਰਨ ਕਾਲ ਕਾ ਤ੍ਰਾਤਨ ਬਰਿਆਏ ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਅਸੋ ਜਿਉ ਕਰੇ ਹੋ ਰੱਛਾ ਰਾਖ ਲਿਓ ਹੋ ਮੋਹ ਰੱਖਣ ਹਾਰੇ ਸਾਹਿਬ ਸਨ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੁ ਪੁਰੀ ਚਾਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਅਵਤਰਾਂ ਕਾਲ ਪਾਏ ਸਿਵਜੂ ਅਵਤਰਾਂ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਤਮਾਸਾ
जमन काल जोगी सब कियो, वेदराज ब्रह्मा जू थियो। जमन काल सब लोक सवारा, नमस्कार हरता है मारा। जमन काल सब जगत बनायो, देव दैत जचन उपजायो। आदंत कै अवतारा, सोई गुरु समझे हमारा। नमस्कार तिसिको हमारी, सकल प्रजा जिने आप सवारी। सेवकर को सब गुण सुख दियो, सत्रन को पल मोह बद कियो। काट काट के अंतर की जानत, भले बुरे की पीर पछानत। चीटी ते कुंचर अस्तूला, सा पर कृपा दृष्ट कर फूला। संतन दुख पाए ते दुखी, सुख पाए साधन के सुखी। एक एक ही पीर पछानाए, कट कट के पट पट की जानाए। जा बुद कर करा करतारा, प्रजा तरतब देह पारा। जाबिया कर कर तुह तो कब हो, तुम तो मैं मिलत देह तर सब हूँ। जेते बदन श्रेष्ठ सब धारा, आप अपनी बूझ उचारा। तुम सब ही ते रहत निरालम, जानत भेद भेद अर्गालम। निरंकार निर्भकार निर्लंब, आद अनिल अनाद संभ। ताका मूड़ो चारद भेदा, जाको भेव न पावत भेदा। ताको कर पाहन अनुमानत, माह मूड़ कछ भेद न जानत। महादेव को कहत सदा सेव, निरंकार का चीनत न पेव। आप अपनी बोध जीती, वर्णत भिन्न भिन्न तोह तेती। तुमरा लिखा न जाए पसारा, केह बिद सजा प्रथम संसारा। एक रूप अनूप स्वरूपा, रंग भयो राव कहे भूपा। अंडज जे रज से तज कीनी, ओत भुज खान बाहर रच दीनी। कहो फूल राजा हो बैठा, कहो सिमट भय शंकर कैठा। सिगरी श्रेष्ठ दिखाए, अचंपव आद जुगाद स्वरूप संयंपव। अवरक्षा मेरी तुम करो, सिख बार सिख संघरो। दोष जिते उठवत उत्पाता, सकल मलेश करो रण काता। जे अस तोज तब सरणी परे, तिनके दुष्ट दुख तुह मरे। पुरख जन पग परे तिहारे, तिनके तुम संकट सब टारे। जो कल को एक बार त्याय है, ताकि काल निकट न है। रक्षा हुए ताहि सब काला, दुष्ट अरिष्ट रहें तत्काला। कृपा दृष्ट तन जाहि निहर हो, ताकि ताप तनक में है हर हो। रिद्ध सिद्ध कर्म सब होई, दुष्ट छाछ सकै न कोई। एक बार जिनत मैं संभारा, काल फास्ते ताहि बारा। जिन नर नाम तिहारो कहा, दर्द दुष्ट दुख ते रहा। खड़ग कीत मैं शरण तिहारी, आप हाथ दलि हो बारी। सर्व ठौर मोह हो सहाई, दुष्ट दुख ते लेहो बचाई। कृपा करी हम पर जग माता, ग्रंथ करा पूर्ण सुभ्राता। किल बिक सकल देह को हरता, दुष्ट दुखियन को छह करता। श्री अथो जो पै दयाला, पूर्ण करा ग्रंथ तत्काला। मन बांछत फल पावै सोई, दुख नत सह व्यापत कोई। अड़ेल सुना गोंग जो जाहे, सो रस न पावई। सुना मूड़ चित लाए, चतरता आवई। दुख दर्द पाओ निकट न, तिन नरके रह। हो जो जाकी एक बार, चाओ पाई को कह चाओ पाई। संबत सत्रह सहस पण जय, अर्ध सहस फुन तीन कही जय।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਾਧਾਈਆ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ, ਸ਼ਬਦ ਉਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ, ਕਹਿ ਨਾਨਕੇ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰੇ ਆ ਤੂੰ ਸਦਾ ਰਹੋ, ਹਰਨਾਲੇ ਹਰਨਾਲ ਰਹੋ ਤੂੰ, ਮਨ ਮੇਰੇ ਦੁੱਖ ਸਭ ਸਾਰਨ ਅੰਗੀਕਾਰ, ਉਹ ਕਰੇ ਤੇਰਾ ਅਹੰਕਾਰ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਹਮਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ, ਸਾਚੇ ਸਾਹਿਬਾਂ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਮਸਾਵੇ। ਨਾਮ ਜਿਨ ਕਹਿ ਮਨ ਮਸਿਆ ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਉਹ ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਐ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਬਿਟਾ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੂ, ਸਾਚਾ ਨਾਮ ਮੇਰਾ ਆਧਾਰੂ, ਵਾਜੀ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਕਰ ਧਾਰੀਆ। ਪੰਚ ਦੋ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਧੁਰਕਣ ਪਾਇਆ ਤੂੰ ਜਿਨ ਕਾਉ ਉਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹ ਸੁਖ ਹੋਵਾ ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬੇਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜ, ਹੋ ਕਿਆ ਕਰੇ ਬੇਚਾਰੀਆ, ਤੁਧ ਬਾਜ ਸਮਰੱਥ ਕੋਈ ਨਾਹੀਂ, ਕਿਰਪਾ ਕਰ ਬਨਵਾਰੀਆ। ਏਸ ਨੂੰ ਹੋਰ ਥਾਉ ਨਾਹੀਂ ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਜ, ਹੋ ਕਿਆ ਕਰੇ ਬੇਚਾਰੀਆ। ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਕਟੇ ਗਿਆਨ ਜਨ ਤਾਰਿਆ। ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹ ਸੋ ਜਿਨ ਪਾਵੈ, ਪਾਵੈ ਤਾਂ ਸੋ ਜਨ ਦੇਹ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੂਲੇ ਫਿਰਹਿ ਦਹਿ ਦੇ ਸਿੱਖ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ ਉਜਨਾ ਭਾਣਾ ਭਾਵੈ। ਕਹਿ ਨਾਨਕ ਜਿਸ ਦੇਹ ਪਿਆਰੇ ਸੋਇ ਜਨ ਪਾਵੇ, ਆਵੋ ਸੰਤ ਪਿਆਰੇ ਉਹ ਅਕਾਥ ਕੀ ਕਰਾ ਕਹਾਣੀ, ਕਰਾ ਕਹਾਣੀ ਅਕਥ

ਕਹਿ ਨਾਨਕ ਸੁਣੋ ਹਸਨ ਤੋ ਕਥੇ ਹੋ ਅਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨਾ ਨ ਪਾਇਆ ਚਤੁਰਾਈ ਨ ਪਾਇਆ ਕਿਨਾ ਇਹ ਤੋ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਇਹ ਤੇ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨਾ ਕੀਤੀ ਜਿਨ ਠਗਾਲੀ ਪਾਈਆ ਕੁਰਬਾਨ ਕੀਤਾ ਤੇ ਸਭ ਟੋ ਜਿਨ ਮੋਹਮੀ ਛਾਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨਾ ਨ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਸ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲਾ ਨਾਹੀਂ ਤੇਰਾ ਨਾਲੇ ਸਾਥ ਤੇਰਾ ਚੱਲਾ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕਾ ਮੂਲੇ ਨਾ ਕੀਚਾ ਹੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੋ ਹੋਵੈ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰ ਤੇਰਾ ਅੰਤ ਨ ਪਾਇਆ।

ਸਭ ਤੂੰ ਹੈ, ਇੰਜਨ ਜਗ ਤੂੰ ਪਾਇਆ। ਕਹਿ ਨਾਨਕ ਤੂੰ ਸਦਾ ਅਗੰਮ ਹੈ, ਤੇਰਾ ਅੰਤ ਨ ਪਾਇਆ। ਸੁਰ ਨਾਨ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਮਸਾਇਆ। ਜੀ ਜਾਨ ਸਭ ਤੂੰ ਪਾਏ, ਇੱਕ ਵੇਖ ਪਰਸਣ ਆਇਆ। ਲਾਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸ ਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲਨ ਰਾਲੀ, ਚਾਲਨ ਰਾਲੀ ਭਗਤਾਂ ਹਕੇਰੀ। ਬਿਖ ਮਾਰ ਚਰਣਾ, ਲਾਭ ਲੋਭ ਅਹੰਕਾਰ, ਤਾਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ। ਖੰਨੇ ਹੋ ਤਿੱਖੀ ਵੱਲ ਹੋਣੀ, ਕੀ ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪਤ ਜਿਆ, ਹਰ ਵਾਸਨਾ ਸਮਾਣੀ। ਕਹਿ ਨਾਨਕ ਚਾਲ ਭਗਤਾ, ਜੁਗ ਹੋ ਜੁਗ ਨਿਰਾਲੀ। ਜਾਓ ਤੂੰ ਚਲਾਹੇ ਤਿਵ ਚਲਾ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਹੇ ਤਿਵੈ ਚਲਾਹ, ਜਿਨਹ ਮਾਰਗ ਪਾਵੇ। ਕਰ ਕਿਰਪਾ ਦਿਨ ਨਾਮ ਲਾਹੇ, ਸੇ ਹਰ ਹਰ ਸਦਾ ਧਿਆਵੇ। ਹੇ ਜਿਸ ਨੂੰ ਕਥਾ ਸੁਣਾਹੇ, ਆਪਣੀ ਸੇ ਗੁਰਦੁਆਰਾ ਸੁਖ ਪਾਵੇ। ਕਹਿ ਨਾਨਕ ਸੱਚੇ ਸਾਹਿਬ, ਜੋ ਭਾਵੈ ਤਿਵੈ ਚਲਾਵੇ। ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੋਹਿਲਾ, ਸਤਿਗੁਰ ਸੁਣਾਇਆ। ਇਹੋ ਤਿਨ ਕੈ ਮਨ ਮਸਿਆ, ਜਿਨੂੰ ਧਰਹੋ ਲਿਖਿਆ ਆਇਆ। ਇੱਕ ਪਰੈ ਕਨੇਰੇ ਕਰਹਿ ਗੱਲਾਂ, ਗੱਲੀ ਕਿਨਨ ਪਾਇਆ। ਕਹਿ ਨਾਨਕ ਸ਼ਬਦ ਸੋਹਿਲਾ, ਸਤਿਗੁਰ ਸੁਣਾਇਆ। ਪਵਿੱਤ ਹੋਏ ਸੇਜਣਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕਟੰਬ ਸਹਿਤ, ਸਿਉਂ ਪਵਿੱਤ ਸੰਗਤ ਸਬਾਈਆ। ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ, ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ, ਬਿਣ ਸਹਿਜਾ ਸਹਿ ਸਹਿ ਨਾ ਜਾਏ। ਨਹ ਜਾਏ ਸਹ ਸਕਤ ਸੰਜਮ, ਰਾਹ ਕਰਮ ਕਮਾਏ। ਸਹਸਾ ਜੀਵ ਮਲੀਨ ਹੈ, ਕਿ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ, ਹਰ ਸਿਉਂ ਰਾਹੋ ਤੁਤਲਾਏ। ਕਹਿ ਨਾਨਕ ਗੁਰਪ੍ਰਸਾਦੀ, ਸਹਿਜ ਉਪਜਾਏ ਸਹਿ ਉਪਜਾਏ। ਜੀਹੋ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਮੈਲੇ। ਤਿੰਨੇ ਜਨਮ ਜੂ ਵੈ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ। ਮਰਨ ਮਨੋ ਵੇ ਸਾਰਿਆ, ਵੇਦਾ ਮੈਂ ਹੈ ਨਾਮ ਉੱਤਮ, ਸੋ ਸੁਣ ਹੈ ਨਾਹੀ ਪਿਰਾਂ ਜੋ ਬੇਤਾਲਿਆ।

करनी कमाणी कूड किसोए पहुंचा नाही मनसा सस बाणी जन्म रतन जिन खटिया भले सेवन जारे कह नानक जिन मन निर्मल सदा रह गुरु नाले जे को सिख गुरु सेती सनमुख होवै ता सनमुख सिख कोई जियो रह गुरु नाले गुर के चरण हिरदय त्याय अंतरयात्मा संभाले आप छड़ सदा रह परनाई गुर बिन अवन जाने कोई कह नानक सुनहो संत हो सो सिख सनमुख होए जे को गुर ते वे मुख होवै बिन सतगुर मुक्त न पावै ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਾਬੇ ਕੀ ਆ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ ਜਿਨ ਕੋ ਨਾਦਰ ਕਰਮ ਹੋਵੇ ਹਿਰਦੈ ਤੇ ਨਸ ਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਖਾਣੀ ਹਰ ਹਰ ਨਿਤ ਕਰ ਹਰਸਨਾ ਕਹਿ ਕਛੂ ਨਾ ਜਾਣੀ ਚਿਤ ਜਿਨ ਕਹਿਰ ਲਿਆ ਮਾਇਆ ਬੋਲਣ ਪੈਰ ਬਾਣੀ ਕਹਿ ਨਾਨਕ ਸਤਿਗੁਰੂ ਬੱਜ ਹੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਤਨ ਗਾ ਹੀਰੇ ਜਿਤ ਜਡਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸੰਭਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜਡਾਓ ਸਿਵ ਸਕਤ ਆਪ ਉਪਾਇ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਇਆ ਵੇਖੈ ਗੁਰਮੁਖ ਸਾਹਿਬ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਮਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਉ ਲਿਵਲਾਏ ਕਹਿ ਨਾਨਕੇ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ ਤਤੈ ਸਾਰਣ ਜਾਣੀ ਤਤੈ ਸਾਰਣ ਜਾਣੀ ਗੁਰੂ ਬਾਜ ਹੋ ਤਤੈ ਸਾਰਣ ਜਾਣੀ ਤੇਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਮੱਸਿਆ ਬੋਲੈ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾ ਜਿਸਨੂੰ ਅਣ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ।

ਪਾਇਆ ਹਰੇ ਆਪ ਮੁਲਕ ਹੈ ਮੁਲ ਨ ਪਾਇਆ ਜਾਏ ਮੁਲ ਨ ਪਾਇਆ ਜਾਏ ਕਿਸੈ ਵਟੋ ਰੋਹਿਲ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸ

ਹਰ ਰਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿੱਤ ਜੱਪੇ ਹੋ, ਜੀ ਹੋ ਲਾਹਾ ਖੱਟੇ ਹੋ, ਦਿਹਾੜੀ ਇਹੋ ਧਨ ਉਤਨਾ ਮਿਲਿਆ, ਜਿਹਨੂੰ ਹਰ ਆਪੇ ਭਾਣਾ। ਕਹਿ ਨਾਨਕ ਹਰ ਰਸ ਮੇਰੀ ਮਨ ਹੋਵਾ ਬਣਜਾਰਾ, ਇਹ ਰਸਨਾ ਤੂੰ ਅਨ ਰਸ ਰਾਤ ਰਹੀ, ਤੇਰੀ ਪਿਆਸ ਨ ਜਾਏ ਪਿਆਸ ਨ ਜਾਏ, ਹੋਰ ਕਿਤੇ ਜਿਚਰ ਹਰ ਰਸ ਪੱਲੇ ਨ ਪਾਏ। ਹਰ ਰਸ ਪਾਏ ਪੱਲੇ ਪੀਏ, ਹਰ ਰਸ ਬਾਹਰ ਨ ਤਰਸਨ ਲਾਗੇ ਆਏ, ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲਣ ਸਿਆਏ। ਕਹਿ ਨਾਨਕ ਹੋਰ ਅਨ ਰਸ ਸਾ ਵਿਸਰੇ, ਜਾ ਹਰ ਵਸੈ ਮਨੇ ਆਏ। ਏ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ, ਤਾਂ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਿਣ ਜੀਉ ਪਾਏ ਜਗ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ, ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਉ ਮੰਗਲ ਨਿਤ ਸਖੀ, ਸੋਗ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ। ਹਰ ਹਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭ ਆ ਮਿਲਿਆ ਕਰਨ ਕਾਰਨ ਜੋਗੋ। ਏ ਸਰੀਰਾ ਮੇਰਿਆ ਇਸ ਜਗ ਮਹਿ ਆਏ, ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਮਸਾਇਆ, ਗੁਰਪ੍ਰਸਾਦੀ ਹਰ ਮਨ ਮਸਿਆ, ਪੂਰਬ ਲਿਖਿਆ ਪਾਇਆ। ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਵਾ, ਜਿਨ ਸਤਿਗੁਰ ਸਿਉ ਚਿੱਤ ਲਾਇਆ, ਇਹ ਨੇਤਰ ਹੋ ਮੇਰੇ ਹੋ, ਹਰ ਤੂੰ ਮੈਂ ਜੋ ਧਰੀ, ਹਰ ਬਿਨੇ ਅਵਰਨਾ ਦੇਖੋ ਕੋਈ, ਹਰ ਬਿਨੇ ਅਵਰਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾ ਵੇਖਾ, ਹਰ ਇੱਕ ਹੈ ਹਰ ਬਿਨ ਅਵਰਨ ਕੋਈ। ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ, ਇਹ ਸ਼ਰਵਣ ਹੋ ਮੇਰੇ ਹੋ, ਸੱਚ ਹੈ ਸੁਣ ਨੈਣ ਨੂੰ ਪਠਾਏ, ਸੱਚ ਹੈ ਸੁਣ ਨੈਣ ਨੂੰ ਪਠਾਏ, ਸਰੀਰ ਲਾਏ ਸੁਣੋ ਸਤਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਵਾ, ਰਸਨਾ ਰਸ ਸਮਾਣੀ ਸੱਚ ਅਲੱਕ ਵਡਾਣੀ, ਤਾਂ ਕਿ ਗਤ ਕਹੀ ਨਾ ਜਾਏ। ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ।

ਪਰ ਗਾਵ ਹੋ ਗਾਵੋ ਤਾਂ ਸੋਹੇਲਾ ਕਰ ਸੱਚਾ ਹੈ ਜਿੱਥੇ ਸਦਾ ਸਤਿਆਵੇ ਸੱਚੋ ਧਿਆਵੈ ਜਾਤ ਭਾਵੈ ਗੁਰਮੁਖ ਜਿਨਾ ਬੁਝਾਵੇ ਇਹੋ

ਗੁਰ ਬਿਨ ਘੋਰ ਅੰਧਾਰ ਮਹੱਲਾ ਪਹਿਲਾ। ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਿਲ ਬਾੜ ਜਾਂ ਸੁਝਾਏ ਅੰਦਰ ਖੇਤ।

ਸਲੋਕ ਮਹਲਾ ਪਹਿਲਾ। ਸੱਚੇ ਤੇਰੇ ਖੰਡ, ਸੱਚੇ ਬ੍ਰਹਮਣ, ਸੱਚੇ ਤੇਰੇ ਲੋ, ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰ ਵਿਚਾਰ, ਸੱਚਾ ਤੇਰਾ ਅਮਰ, ਸੱਚਾ ਦੀਵਾਨ, ਸੱਚਾ ਤੇਰਾ ਹੁਕਮ, ਸੱਚਾ ਫਰਮਾਨ, ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ, ਸੱਚਾ ਤੇ ਦੇਖੇ ਲੱਖ ਕਰੋੜ, ਸੱਚਾ ਸਭ ਤਾਣ, ਸੱਚਾ ਸਭ ਜੋਰ, ਸੱਚੀ ਤੇਰੀ ਸਿਫਤ, ਸੱਚੀ ਸਲਾਹ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ ਨਾਨਕ।

ਗੁਰੂ ਨਾਨਕ ਜੀ ਉਪਾਏ ਕਹਿ ਲਿਖਣਾ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨਿਬੜਿਆ ਚੁਣ ਵੱਖ ਕੱਢੇ ਜਿਤ ਮਾਲਿਆ ਥਾਉਣ ਪੈਨ ਕੂੜਿਆ ਮੂੰਹ ਕਾਲ ਦੁਜਗ ਚਾਲਿਆ ਤੇਰੇ ਨਾਇਰ ਤੇ ਸੇਜਣ ਗਏ ਹਾਰ ਗਏ ਜੇ ਠੱਗਣ ਵਾਲਿਆ ਲਿਖਣਾ।

ਸਲੋਕ ਮਹਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਨ ਅੱਗੇ ਫਿਰੇ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡਾ ਬੇਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਦਲ ਗਏ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ

ਕੁਦਰਤ ਦੱਸੈ ਕੁਦਰਤ ਸੁਣਿਆ ਕੁਦਰਤ ਪਾਉ ਸੁਖਸਾਰ ਕੁਦਰਤ ਪਾਤਾਲੀਆਂ ਕਾਸੀ ਕੁਦਰਤ ਸਰਵ ਆਕਾਰ ਕੁਦਰਤ ਬੇਤੁਰਨਕ ਤੇਵਾਂ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਵ ਪਿਆਰ।

ਇਹ ਵਿੱਚ ਪੌਣ ਵੈਸ ਦਵਾ ਪਹਿ ਵਿੱਚ ਲੈ ਲੱਖ ਦਰੀਆਓ ਪਹਿ ਵਿੱਚ ਅਗਨ ਕੱਢੈ ਬੇਗਾਰ ਪਹਿ ਵਿੱਚ ਧਰਤੀ ਦੱਬੀ ਪਾਰ ਪਹਿ ਵਿੱਚ ਇੰਦ ਫਿਰੈ ਸਿਰ ਪਹਾੜ ਪਹਿ ਵਿੱਚ ਰਾਜਾ ਧਰਮ ਦਵਾਰ ਪਹਿ ਵਿੱਚ ਸੂਰਜ ਪਹਿ ਵਿੱਚ ਚੰਦ ਕੋਹ ਕਰੋੜੀ ਚਲਤਨਾਂਤ ਪਹਿ ਵਿੱਚ ਸਿੱਧ ਬੋ ਸਰਨਾਥ ਪਹਿ ਵਿੱਚ ਆਡਾਨੇ ਆਕਾਸ਼

ਹਾਂ ਚ ਆਇਆ ਹਾਂ ਚ ਗਿਆ ਹਾਂ ਜੰਮਿਆ ਹਾਂ ਚ ਮੂਆ ਹਾਂ ਦਿੱਤਾ ਹਾਂ ਚਲਾਇਆ ਹਾਂ ਚ ਖੱਟਿਆ ਹਾਂ ਚ ਗਾਇਆ ਹਾਂ ਸੱਚਿਆਰ ਕੂੜਿਆਰ ਹਾਂ ਚ ਪਾਪ ਨੂੰ ਵਿਚਾਰ ਹਾਂ ਚ ਨਰ ਸੁਰਗ ਅਵਤਾਰ ਹਾਂ ਚ ਹੱਸੈ ਹਾਂ ਚ ਰੋਵੈ ਹਾਂ ਚ ਭਰੀਆ ਹਾਂ ਵਿੱਚ ਹੋਵੇ ਹਾਂ ਵਿੱਚ ਜਾਤੀ ਜਿਨਸੀ ਖੋਵੈ ਹਾਂ ਚ ਮੂਰਖ ਹੋਵੇ ਸਿਆਣਾ ਮੁੱਖ ਮੁਕਤ ਕੀ ਸਾਰ ਨਾ ਜਾਣਾ ਹਾਂ ਚ ਮਾਇਆ ਹਾਂ ਛਾਇਆ ਹਾਂ ਕਰ ਕਰ ਜੰਤ ਪਾਇਆ ਹਾਂ ਮੈਂ ਬੂਜੈ ਤਾਂ ਦਰ ਸੂਜ ਹੈ ਗਿਆਨ ਵਿਹੂਣਾ ਕਥ ਕਾ ਲੂਜੈ ਨਾਨਕ

ਪੜ ਪੜ ਗੱਡੀ ਲੱਦੀ ਐ ਪੜ ਪੜ ਭਰੀਏ ਸਾਥ ਪੜ ਪੜ ਬੇੜੀ ਪਾਈ ਐ ਪੜ ਪੜ ਗੱਡੀ ਐ ਖਾਤ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਂ।

0: ਜੋ ਕਿਛ ਕਰਨਾ ਸੋ ਕਰ ਰਿਹਾ ਮਹਲਾ ਦੂਜਾ
1: ਜੋਗ ਸਭਿੰਗ ਗਿਆਨ ਸਭਿੰਗ ਵੇਦ ਸਭਿੰਗ ਬ੍ਰਾਹਮਣ ਹੈ ਕਤਰੀ ਸਭਿੰਗ ਸੂਰ ਸਭਿੰਗ ਸੂਦਰ ਸਭਿੰਗ ਪ੍ਰਾਕ੍ਰਿਤ ਹੈ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜਿਉਂ ਭਾਵੈ ਤਿਉਂ ਰਾਖ ਲੈ, ਹਮ ਸਰਨ ਪ੍ਰਭਾਏ ਰਾਮ ਰਾਜੇ, ਹਮ ਭੂਲ ਵਿਗਾੜਾ ਦਿਨ ਸਰਾਤ, ਹਰ ਲਾਜ ਰਖਾਏ, ਹਮ ਬਾਰਿਕ ਤੂ ਗੁਰ ਪਿਤਾ ਹੈ, ਦੇ ਮਤ ਸਮਝਾਏ।

ਸੁਮਤ ਸੁਮਤ ਤੇਰਾ ਵਸ ਸੁਆਮੀ ਹਮ ਜੰਤ ਤੂੰ ਪੁਰਖ ਜਨ ਤੈਨੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਪਾਵਨ ਭਗਤ ਵਛਲ ਕਰੁਣਾ ਨਿਧਾਨ, ਕੋਟ ਬ੍ਰਹਿਮੰਡਾਂ ਦੇ ਮਾਲਕ, ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਸਬਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਦੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸਬਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਕੀ ਵਾਰ, ਹੋਰ ਸ਼ਬਦਾਂ ਦਾ ਰਸ ਭਿੰਨਾ ਸ਼ਬਦ ਕੀਰਤਨ, ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਹੈ। ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਜਿਤ ਤੁਮਰਾ ਦੁਆਰਾ ਆਇਆ ਦੇ ਮਾਂ ਵਾਕ ਅਨੁਸਾਰ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਲੜੀਵਾਰ ਕਥਾ ਉਪਦੇਸ਼ ਪਾਵਨ 892 ਅੰਗ ਤੋਂ ਬਖਸ਼ਿਸ਼ ਕਰ ਰਹੇ ਨੇ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਸ਼ਬਦ ਚੌਪ ਦੇ ਚੱਲ ਰਹੇ ਨੇ। 18ਵਾਂ ਸ਼ਬਦ ਹੈ, ਮਾਇਆ ਦਾ ਸੁਭਾਅ ਕੀ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਗਤਾਂ ਨੂੰ ਗੁਰਸਿੱਖਾਂ ਨੂੰ ਦਰਸਾ ਰਹੇ ਨੇ, ਸਮਝਾ ਰਹੇ। ਸ਼ੁਰੂ ਵਿੱਚ ਹੀ ਕਿਹਾ ਸੀ, ਰਾਮਕਲੀ ਮਹੱਲਾ ਪੰਜਵਾ, ਗੋਹ ਕਰ ਪਕਰੀ ਨਾ ਆਈ ਹਾਥ, ਪ੍ਰੀਤ ਕਰੀ ਚਾਲੀ ਨਹੀਂ ਸਾਥ, ਕਹੋ ਨਾਨਕ ਜੋ ਤਿਆਗ ਦਈ ਤਬ ਉਹ ਚਰਨੀ ਆਏ ਪਈ। ਰਾਪ ਜੀ ਨੇ ਸੁਭਾਅ ਦੱਸਿਆ, ਜਿੰਨਾ ਕਿਸੇ ਨੇ ਚਿੱਤ ਲਾਇਆ ਗੋਹ ਇਹਦਾ ਧਿਆਨ ਕੀਤਾ ਇੰਨੀ ਹੋਵੇ ਨਹੀਂ ਆਉਂਦੀ, ਫਿਰ ਹੱਥ ਵਿੱਚ ਨਹੀਂ ਆਉਂਦੀ, ਜਿੰਨੀ ਇਹਦਾ ਮੋਹ ਕੀਤਾ ਪ੍ਰਵਾਹ ਕੀਤਾ, ਪ੍ਰੀਤ ਕਰੀ ਚਾਲੀ ਜਿੰਨੀ ਪ੍ਰੀਤ ਕੀਤੀ ਇਹ ਨਾਲ ਇਹ ਸਾਥ ਨਹੀਂ ਦਿੱਤਾ, ਸੋ ਧੋਖਾ ਛਲ ਕਰ ਜਾਂਦੀ ਹੈ ਪ੍ਰੀਤ ਕਰਨ ਵਾਲਿਆਂ ਨਾਲ। ਇਸ ਕਰਕੇ ਕਹੋ ਨਾਨਕ ਜੋ ਤਿਆਗ ਦਈ ਤਬ ਉਹ ਚਰਨੀ ਆਏ, ਇਹਦਾ ਉਲਟਾ ਸੁਭਾਅ ਹੈ। ਜਦੋਂ ਇਹਨੂੰ ਮਨ ਵਿੱਚੋਂ ਛੱਡ ਦਿੱਤਾ, ਇਹਦੀ ਪ੍ਰਵਾਹ ਨਹੀਂ ਕੀਤੀ, ਅਤੇ ਉਸ ਵੇਲੇ ਆ ਕੇ ਚਰਨਾਂ 'ਤੇ ਡਿੱਗਦੀ ਹੈ। ਜੜ ਅਤੇ ਚੇਤਨ ਦੋ ਤਰ੍ਹਾਂ ਦੀ ਮਾਇਆ ਦਾ ਪ੍ਰਭਾਵ ਸੁਭਾਅ ਹੈ। ਸੋ ਉਸ ਵੇਲੇ ਫਿਰ ਇਹ ਪ੍ਰਵਾਹ ਕਰਦੀ ਹੈ, ਇਹ ਨੀਵੀਂ ਹੁੰਦੀ ਹੈ, ਆਪਣੇ ਆਪ ਆਉਂਦੀ ਹੈ। ਸਾਧੂ ਸੰਤਾਂ ਕੋਲ ਐਸਾ ਹੀ ਹੁੰਦਾ, ਪੂਰਨ ਮਹਾਂਪੁਰਖ ਧਿਆਨ ਇੱਕ ਦਾ ਕਰਦੇ ਨੇ। ਅਕਾਲ ਪੁਰਖ ਵਾਹਿਗੁਰੂ ਨੂੰ ਸ੍ਰੀ ਪਤ ਵੀ ਕਿਹਾ ਹੈ। ਸ੍ਰੀ ਪਤ, ਸ੍ਰੀ ਤੋਂ ਭਾਵ ਮਾਇਆ, ਮਾਇਆ ਦਾ ਪਤੀ, ਉਹਨੂੰ ਮਾਧਵ ਸ਼ਬਦ ਨਾਲ ਵੀ ਪੁਕਾਰਿਆ। ਰੇ ਜਨ ਮਨ ਮਾਧਵ ਸਿਉਲਾਈ ਹੈ, ਚਤੁਰਾਈ ਨਾ ਚਤੁਰ ਭੁਜ ਪਾਈ ਹੈ, ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ। ਐ ਪੁਰਸ਼ਾ ਤੂੰ ਮਨ ਮਾਧੋ ਨਾਲ ਲਾ। ਮਾਧੋ ਕੌਣ ਹੈ? ਮਾ ਦਾ ਅਰਥ ਮਾਇਆ, ਧੌ ਦਾ ਅਰਥ ਪਤੀ, ਮਾਇਆ ਦਾ ਮਾਲਕ। ਸੋ ਮਾਲਕੋ ਅਕਾਲ ਪੁਰਖ ਹੈ ਸੱਚੇ ਪਾਤਸ਼ਾਹ, ਉਹਦੇ ਨਾਲ ਮਨ ਲਾ ਆਪਣਾ, ਇਹਦੀ ਪ੍ਰਵਾਹ ਨਾ ਕਰ। ਕਬੀਰ ਸਾਹਿਬ ਜੀ ਨੇ ਮਾਇਆ ਦੀ ਖਾਤਰ ਜਿਹੜੀਆਂ ਚਤੁਰਾਈਆਂ ਸਿਆਣਪਾਂ ਵਰਤਦਾ ਨਾ, ਬੜੇ ਤਰੀਕੇ ਬੜੇ ਜੁਗਾੜ ਲਾਉਣਾ ਵਾ, ਚਤੁਰਾਈ ਨਾ ਚਤੁਰ ਭੁਜ ਇਹ ਛੱਡ ਦੇ, ਚਤੁਰਾਈਆਂ ਨਾਲ ਚਤੁਰ ਭੁਜ ਦਾ ਗਿਆਨ ਨਹੀਂ, ਉਹਦੇ ਨਾਲ ਮਨ ਲਾ, ਉਹਦੀ ਬੰਦਗੀ ਕਰ। ਉਹਨੂੰ ਕਿਹਾ ਸ੍ਰੀ ਪਤ, ਮਾਇਆ ਦਾ ਪਤੀ, ਮਾਇਆ ਦਾ ਮਾਲਕ। ਜਦੋਂ ਉਹਦੇ ਨਾਲ ਚਿੱਤ ਲਾਇਆ, ਪੂਰਨ ਮਹਾਂਪੁਰਖ ਹੁੰਦਾ ਜਿਹੜਾ ਸਿਮਰਨ ਦੇ ਵਿੱਚ ਜੀਂਦਾ ਹੈ, ਚਿੰਤਨ ਵਿੱਚ ਜੀਂਦਾ ਹੈ, ਮਨ ਕਰਕੇ, ਹਿਰਦਾ ਕਰਕੇ।
ਪਦਾਰਥਾਂ ਦੀ ਮਾਇਆ ਦੀ ਪਰਵਾਹ ਨਹੀਂ ਕਰਦਾ ਅਤੇ ਉਹਦੇ ਮਗਰ ਮਗਰ ਫਿਰਦੀ ਹੈ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ, ਚਰਨੀ ਲਾਗੈ ਤਾਂ ਮਹਿਲ ਪਾਵੈ। ਮਾਇਆ ਦਾਸੀ ਹੋ ਕੇ ਭਗਤਾਂ ਦੀ, ਸੇਵਕਨ ਹੋ ਕੇ, ਚੇਲੀ ਹੋ ਕੇ ਕਾਰ ਕਮਾਉਂਦੀ ਉਹਨਾਂ ਦੀ। ਕਿੱਡੇ ਕਿੱਡੇ ਮਹਾਂਪੁਰਖ ਹੋਏ ਨੇ, ਉਹ ਗ੍ਰਹਿਸਥੀ ਵੀ ਨਹੀਂ ਸਨ ਔਰ ਆਪਦਾ ਕੁਝ ਨਹੀਂ ਸਵਾਏ ਖੱਦਰ ਦੀ ਫਤੂਈ ਪਾਉਣ ਤੋਂ ਅਤੇ ਖੱਦਰ ਦਾ ਸਾਫਾ ਬੰਨਣ ਤੋਂ ਸਿਰ ਦੇ ਉੱਪਰ। ਤਿੰਨ ਗਜ ਦਾ, ਦੋ ਢਾਈ ਤਿੰਨ ਗਜ ਦਾ, ਹੋਰ ਉਹਨਾਂ ਕੁਝ ਨਹੀਂ ਪਹਿਨਿਆ। ਗੁਰੂ ਦੇ ਕਕਾਰ ਪਹਿਨੇ ਪੰਜ। ਕਿੱਡੇ ਕਿੱਡੇ ਮਹਾਂਪੁਰਖ ਹੋਏ ਨੇ, ਕਿੱਡੇ ਕਿੱਡੀਆਂ ਸਥਾਨ ਬਣਾਏ ਨੇ, ਗੱਡੀਆਂ ਦੀ ਕੋਈ ਘਾਰ ਨਹੀਂ, ਮਾਇਆ ਦੇ ਢੇਰ ਲੱਗੇ ਵੇਖੇ ਨੇ ਲੋਕਾਂ। ਦਿੱਲੀ ਬੰਗਲਾ ਸਾਹਿਬ ਕਾਰ ਸੇਵਾ ਵਾਲਿਆਂ ਦਾ ਡੇਰਾ, ਸੱਚਖੰਡ ਵਾਸੀ ਸ਼੍ਰੀ ਮਾਨ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲੇ, ਐਸੇ ਮਹਾਂਪੁਰਖ ਸਨ, ਨਹੀਂ ਪਰਵਾਹ ਕਰਦੇ ਸੀ ਕਿੰਨੇ ਸਥਾਨ ਬਣਾਏ। ਔਰ ਲੋਕ ਆਪਣੇ ਆਪ ਹੀ, ਨਵੀਂ ਗੱਡੀ ਆਉਂਦੀ ਸੀ ਤਾਂ ਉਦੋਂ ਪਤਾ ਲੱਗਦਾ ਜਦੋਂ ਚਾਬੀ ਉੱਥੇ ਅਤੇ ਨਵੀਂ ਗੱਡੀ ਅਤੇ ਚਾਬੀਆਂ ਪੇਪਰ ਉੱਥੇ ਰੱਖ ਜਾਂਦੇ ਸੀ ਮਹਾਂਪੁਰਖਾਂ ਕੋਲ। ਵਰਤ ਲਓ ਮਹਾਰਾਜ ਗੁਰੂ ਘਰ ਦੀਆਂ ਕਾਰ ਸੇਵਾਵਾਂ ਵਿੱਚ, ਤੁਸੀਂ ਵਰਤ ਲਓ ਆਪਣੇ ਵਾਸ, ਕਾਰਾਂ ਉਹਨਾਂ ਵਾਸਤੇ ਆਉਣ। ਮਹਾਂਪੁਰਖ ਸਿੱਖਾਂ ਨੂੰ ਹੀ ਦੇ ਦਿੰਦੇ ਸੀ ਜਿਹੜੇ ਵੱਧ ਸੇਵਾ ਕਰਦੇ ਸੀ, ਕਹਿੰਦੇ ਤੁਸੀਂ ਵਰਤ ਲਓ, ਸਾਡੇ ਕੋਲ ਤਾਂ ਹੈਗੀ ਆ ਗੱਡੀ। ਸੋ ਐਸਾ ਹੁੰਦਾ, ਹਜ਼ੂਰ ਸਾਹਿਬ ਵੀ ਐਸਾ ਹੀ ਹੁੰਦਾ ਹੈ, ਆਪਣੇ ਆਪ ਜਿਹੜੇ ਪਰਵਾਹ ਨਹੀਂ ਕਰਦੇ ਉੱਥੇ ਰਹਿੰਦੇ ਸੀ। ਤਾਂ ਹੀ ਮਹਾਰਾਜ ਬਚਨ ਕਰ ਰਹੇ, ਜਿਹਨਾਂ ਨਾਮ ਚਿੱਤ ਵਿੱਚ ਲਾਇਆ ਇਹ ਤਾਂ ਦਾਸੀਆਂ ਨੇ। 2008 ਦੀ ਬਾਤ ਆ, ਗੱਲ ਆ, ਉੱਥੇ 300 ਸਾਲਾ ਪ੍ਰੋਗਰਾਮ ਜਿਹੜਾ ਚੱਲ ਰਿਹਾ, ਵੱਡੇ ਸਮਾਗਮ, ਬੰਬੇ ਤੋਂ ਕੋਈ ਸਿੱਖ ਆਇਆ, ਸ਼ਾਹੂਕਾਰ ਸੀ ਅਮੀਰ, ਉਹਨੇ ਲਿਆ ਕੇ ਪੰਜ ਜਿਹੜੇ ਹਾਥੀ ਨੇ ਨਾ, ਵੱਡੇ ਹਾਥੀ ਜਿਹਨਾਂ ਨੂੰ, ਉਹ ਲਿਆ ਕੇ ਉੱਥੇ ਕਾ ਲੰਗਰ ਸਾਹਿਬ ਪੇਸ਼ ਕਰ। ਮਹਾਂਪੁਰਸ਼ਾਂ ਨੂੰ ਕਹਿੰਦਾ ਬਾਬਾ ਬਲਵਿੰਦਰ ਸਿੰਘ ਹੋਣਾ ਨੂੰ, ਲੈ ਲਓ ਮਹਾਂਪੁਰਸ਼, ਉਹ ਵਰਤ ਲਓ, ਸਫਲੇ ਕਰ ਲਓ ਇੱਥੇ ਲੰਗਰਾਂ। ਸਾਡੇ ਕੋਲ ਤਾਂ ਗੱਡੀਆਂ ਬਹੁਤ ਆ, ਚੱਲੀ ਜਾਂਦਾ ਕੰਮ। ਉਹ ਕਹਿੰਦੇ ਏਡਾ ਸਥਾ, ਏਡਾ ਹੈਗਾ ਪ੍ਰੋਗਰਾਮ ਲੰਗਰਾਂ ਦਾ, ਹੁਣ ਤਾਂ ਲੋੜ ਹੋਊਗੀ। ਕਹਿੰਦੇ ਲੋੜ ਤਾਂ ਹੈ ਪਰ ਸੰਗਤ ਆਪਣੀਆਂ ਹੀ ਲਿਆਈ, ਜਿੰਨਾ ਲੰਗਰ ਢੋਈ ਜਾਂਦੇ, ਜੋ ਵੀ ਇਕੱਠ ਬਹੁਤ ਸੀ ਉਦੋਂ, ਲੰਬੇ ਪ੍ਰੋਗਰਾਮ ਚੱਲੇ ਸੀ। ਇੱਕ ਮਹੀਨਾ ਅਤੇ 19 ਦਿਨ ਅਸੀਂ ਵੀ ਉੱਥੇ ਰਹੇ ਜੂਰ ਸਾਹਿਬ 2008। ਸੱਚੇ ਪਾਤਸ਼ਾਹ ਦਾ ਗੁਰਤਾ ਗੱਦੀ ਅਤੇ ਜੋਤੀ ਜੋਤ ਸਮਾਉਣ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਨਾਲ ਹੀ ਸੀ ਦਿਹਾੜਾ, 300 ਸਾਲਾ ਸੀ। ਔਰ ਉਹਨਾਂ ਕਿਹਾ ਵਾਧੂ ਆ, ਪਰ ਫਿਰ ਵੀ ਉਹਨੇ ਪੰਜ ਜਿਹੜੇ ਸੀ ਹਾਥੀ ਉਹ ਦਿੱਤੇ। ਉਹਨਾਂ ਉਸੇ ਵੇਲੇ ਪਰਵਾਹ ਨਹੀਂ ਕੀਤੀ, ਕਹਿੰਦੇ ਚਲੋ ਇੱਕ ਫਲਾਨੇ ਉਹ ਸਿੰਘ ਨੂੰ ਦੇ ਦਿਓ, ਦੋ ਆਪਣੇ ਉੱਥੇ ਵੰਡਤੇ, ਇੱਕ ਉਹ ਟਕਸਾਲ ਵਾਲਿਆਂ ਨੂੰ ਦੇਤਾ, ਕਹਿੰਦੇ ਤੁਸੀਂ ਉੱਥੇ ਮਾਤਾ ਸਾਹਿਬ ਕੌਰ ਦੇ ਪ੍ਰੋਗਰਾਮ ਚੱਲਦੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਬੋਧ ਸਮਾਗਮ, ਸ੍ਰੀ ਦਸਮ ਗ੍ਰੰਥ ਸਾਹਿਬ ਜੀ, ਉੱਥੇ ਜਾਣਾ ਉਹਨਾਂ ਤੁਹਾਨੂੰ ਪੈ, ਸੋ ਰਸਤੇ ਇੱਥੋਂ ਲਿਜਾਣੀ ਪੈਂਦੀ ਨੰਦੇੜ ਤੋਂ ਲੰਗਰਾਂ ਵਾਸਤੇ। 300-400 ਸਿੰਘ ਸੀ ਉੱਥੇ, 500 ਦੇ ਕਰੀਬ, ਇੱਕ ਉਸੇ ਵੇਲੇ ਦੇਤਾ ਟਕਸਾਲ, ਕਹਿੰਦੇ ਹੱਲ ਦੋ ਲੈਣੇ ਤਾਂ ਦੋ ਲੈ ਲਓ, ਕਹਿੰਦੇ ਇੱਕ ਹੀ ਬਹੁਤ ਆ, ਇੱਕ ਉਹਦੀ ਚਾਬੀ ਫੜਾ ਤੀ, ਪੇਪਰ ਆਪਦੇ ਨਾਂ ਕਰਾ ਲਓ। ਇਸ ਤਰ੍ਹਾਂ ਪੰਜੇ ਉਦੋਂ ਹੀ ਵੰਡਤੇ। ਸੋ ਇਹ ਐਸੀ ਹੈ ਮਾਇਆ, ਮਹਾਰਾਜ ਕਹਿੰਦੇ ਫਿਰ ਉਹ ਚਰਨਾਂ 'ਤੇ ਆਪਣੇ ਆਪ, ਜਦੋਂ ਕੋਈ ਪ੍ਰਵਾਹ ਨਹੀਂ ਨਾ ਕਰਦਾ। ਕਹੋ ਨਾਨਕ ਜੋ ਤਿਆਗ ਦਈ ਤਬ ਉਹ ਚਰਨੀ ਆਏ, ਸੁਣ ਸੰਤੋ ਨਿਰਮਲ ਵਿਚਾਰ, ਸ੍ਰੇਸ਼ਟ ਪੁਰਸ਼ੋ ਨਿਰਮਲ ਉੱਜਲ ਵਿਚਾਰ ਸੁਣੋ, ਰਾਮ ਨਾਮ ਬਿਨ ਗਤ ਨਹੀਂ ਕਾਈ, ਗੁਰਪੂਰਾ ਭੇਟ ਤੋ ਉਦਾਹਾਰ। ਵਾਹਿਗੁਰੂ ਦੇ ਸਰਬ ਵਿਆਪਕ ਸੱਚੇ ਪਾਤਸ਼ਾਹ ਦੇ ਨਾਮ ਨਾਲ ਬਿਰਤੀ ਜੋੜੀ ਨਹੀਂ ਜੀ ਨੇ, ਜੋੜਨ ਤੋਂ ਬਿਨਾਂ ਕਿਸੇ ਦੀ ਵੀ ਮਾਇਆ ਦੇ ਵਿੱਚੋਂ ਛੁਟਕਾਰਾ ਕਲਿਆਣ ਨਹੀਂ ਹੋਈ ਹੈ ਸੰਸਾਰ ਵਿੱਚ। ਇਹ ਮੋਹਿਤ ਕਰ ਲੈਣ ਵਾਲੀ, ਜੂਨੀਆਂ ਵਿੱਚ ਪਾ ਦੇਣ ਵਾਲੀ, ਆਵਾਗੌਣ ਵਿੱਚ ਪਾ ਦੇਣ ਵਾਲੀ, ਕਿਸੇ ਦੀ ਵੀ ਮੁਕਤੀ ਨਹੀਂ, ਛੁਟਕਾਰਾ ਨਹੀਂ ਹੋਇਆ। ਗੁਰੂ ਵਾਲੇ ਬਣ ਕੇ ਰਾਮ ਦੇ ਨਾਮ ਦਾ ਆਧਾਰ ਲਓ, ਫਿਰ ਇਹਦੇ ਵਿੱਚ ਰਹਿ ਕੇ ਮੁਕਤ ਹੋ ਜਾਊਂ, ਪਾਵੇ ਹੀ ਰਾਹ ਵਾਲੀ ਤੁਕਦਾ।
जब उसको कोई देव है मान क्या सी जो उन्होंने कोई मान दिता है यदि खिच बहुत ही पैदा करता है मायाधारी बंदा तब आपस उपर रखा गुमान तद बहुत गुमान कर दी ये मेरे अधीन हो गया है हुण मैं तो जो मर्जी करावा फिर चंगे मंदे बहुत भैड़े काम कराउंदी है मायाधारी बंदिया जेलां विच तक भी पहुँचा दिंदी है फिर बड़ा अपना डंडा कायम रखदी गुमान कर जब सको कोई मन पर हरा जो इनू कोई मन दे विचों परे कर दिंदा छड़ दिंदा दूर कर दिंदा पर हरा मन करके इहदी परवाह नहीं वाहिगुरु का चिंतन आ बाणी का ओट आसरा शब्द का तब वह सेवक सेवा कर तदों सेवक नहीं बन के कक्के नूं भी सिहारी है सेवक नहीं बन के दासी बन के सेवा करती है फिर मगर मगर आउंदी है और सच्चे पातशाह जी बख्शिश कर रहे ने यही कहा सी जब यह धावा माया अर्थ जदों ये बंदा माया दे वास्ते दौड़दा है नह त्रिपतावै नह ते सलाथी गौड़ी राग विच आप जी दे पावन शब्द आउंदे ना ते फिर इहनू सुभाव मुताबक मिलदी है जिन्नी सोची हुंदी है नह त्रिपतावै ना तो इहदे विचों रज आउंदा किसी नूं रज ना कोई जीव आ कूड़े परवासे पदार्थां दे माया दे भरोसे झूठे ने अंत नूं इहदे विचों कोई रज के नहीं जीविया कोई नहीं रज्जिया नह त्रिपतावै त्रिपती नहीं आउंदी जिन्नी आउंदी आ उन्नी होर भुख लाई जांदी है उन्नी होर तृष्णा वधी जांदी यही सुखमणी साहिब विच आप जी ने कहा कि सहस खटे लख कोठ धावै त्रिपत नावै माया पाशा पावै बिना संतोख नहीं को राजा सुपन मनोरथ ब्रिथे सब काजै नाम रंग सर्द सुख होए बट भागी किसे प्राप्त होए इहदी सो तृष्णा बुझदी नहीं इथों तक भी कहा कि तृष्णा बिरले ही की बुझी कोट जोरे लाख करोड़े करोड़ा जोड़ लैंदा लखां करोड़ होवे फिर जे करोड़ आ गया करोड़ जोड़ लिया कोट जोड़े लाख करोड़े फिर कहिंदा हुण लख करोड़ होना चाहीदा एक करोड़ ना नहीं सरना हुण अरब होना चाहीदा लाख करोड़े परा परा ही को लुझी होर हो जाए होर प्राप्त हो जाए लुझ जांदा जी भूमिया भूम उपर नित लुझा छोट चला तृष्णा नहीं बुझा तन गुरु अर्जन देव साहब जी दे गौड़ी राग बचन ने ऐसा सुभा इहदा मन ओनी तृष्णा दी वादी नह त्रिपतावै नह ते सलथ तृष्णा नहीं लथ जब इस ते हो होयो जौला पीछे लाग चली उठ कौला ताही क्या सी तब सेवक सेवा करे जदों इहदे तों इह जौला बेपरवाह हो जांदा जी परवाह नहीं कर ਤਾਂ ਜਿਵੇਂ ਆਪਾਂ ਕਹਿ ਦਿੰਦੇ ਹਾਂ ਮੈਨੂੰ ਨਹੀਂ ਕੋਈ ਪਰਵਾਹ ਕਰ ਲਾ ਜਿਹੜਾ ਕੁਛ ਕਰਨਾ ਤੂੰ ਜੌਲਾ ਤੋਂ ਪਾ ਬੇਪਰਵਾਹ ਪਿੱਛੇ ਲਾਗ ਚਲੀ ਉੱਠ ਕੌਲਾ ਉਸ ਵੇਲੇ ਕੌਲਾ ਜਿਹੜੀ ਇਹ ਮਾਇਆ ਨਾ ਇਹ ਪਿੱਛੇ ਪਿੱਛੇ ਲਾ ਕੇ ਉੱਠਦੇ ਪਿੱਛੇ ਪਿੱਛੇ ਆਉਂਦੀ ਰੱਬ ਦੇ ਭਗਤਾਂ ਦੇ ਸੌ ਹੀ ਆਪ ਜੀ ਦੇ ਬਚਨ ਪੂਰਾ ਗੁਰਤਾਲ ਦਿਵਾਇਆ ਪਿੱਛੇ ਲੱਗ ਚੱਲੀ ਮਾਇਆ ਟੋਟ ਨਾ ਕਤ ਹੋ ਆਵਾ ਮੇਰੇ ਪੂਰੇ ਸਤਿਗੁਰ ਭਾਵ ਹੈ ਜਿਸ ਵੇਲੇ ਸਰੋਵਰ ਲਵਾਇਆ ਸੀ ਗੁਰੂ ਰਾਮਦਾਸ ਮਹਾਰਾਜ ਜੀ ਸਰੋਵਰ ਅੰਮ੍ਰਿਤਸਰ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸੰਪੂਰਨ ਕਰਾਈ ਸੀ ਮਾਇਆ ਦੀ ਕੋਈ ਟੋਟ ਨਹੀਂ ਪਿੱਛੇ ਪਿੱਛੇ ਲੱਗ ਜਿੰਨਾ ਇਹਦਾ ਚਿੰਤਨ ਨਹੀਂ ਕੀਤਾ ਰੱਬ ਦਾ ਚਿੰਤਨ ਕੀਤਾ ਵਾਹਿਗੁਰੂ ਉਹਨਾਂ ਦੇ ਪਿੱਛੇ ਪਿੱਛੇ ਆਈ ਵੱਡੇ ਵੱਡੇ ਕਾਰਜ ਉਹਨਾਂ ਦੇ ਸਵਰੇ ਨੇ ऐसा इहदा सुभा है फिर अपने आप आऊंगी तब वह सेवक सेवा करा तदों वह सेवक बन के सेवा कर दी है जिन्हें परवाह नहीं की दरबार साहब दे सौ मुख ग्रंथी सन भाई मनसा सिंह
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਵੇਲੇ ਔਰ ਉਹਨਾਂ ਨਾਮ ਦਾ ਰਸ ਲਿਆ, ਸ਼ਬਦ ਦਾ ਰਸ ਲਿਆ ਭਗਤੀ ਦਾ, ਅਤੇ ਪ੍ਰਤੱਖ ਤੌਰ 'ਤੇ ਗਰੀਬੀ ਵਿੱਚ ਹੀ ਰਹੇ, ਨਹੀਂ ਕੁਝ ਮਾਇਆ ਜਮ੍ਹਾਂ ਕੀਤੀ, ਨਹੀਂ ਕਿਸੇ ਤੋਂ ਕੁਝ ਲੈਂਦੇ ਸਨ, ਮੰਗਦੇ ਸਨ, ਗੁਜ਼ਾਰਾ ਮੱਤ, ਘਰ ਵਿੱਚ ਮਿੱਟੀ ਦਾ ਤਵਾ ਸੀ, ਇਹ ਵੀ ਲਿਖਿਆ ਹੋਇਆ ਇਤਿਹਾਸਕਾਰ, ਤਵਾ ਵੀ ਮਿੱਟੀ ਦਾ ਸੀ ਜਿਹ 'ਤੇ ਰੋਟੀ ਪੱਕਦੀ ਸੀ। ਜਦੋਂ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੂੰ ਪਤਾ ਲੱਗਾ, ਬੜਾ ਖੁੱਲ੍ਹਾ ਦਿਲ ਸੀ ਔਰ ਗੁਰਸਿੱਖਾਂ ਤੋਂ ਆਪਾਂ ਨਿਸ਼ਾਵਰ ਕਰ ਦਿੰਦਾ ਸੀ, ਬੇਅੰਤ ਗੁਰੂ ਘਰਾਂ ਦੇ ਨਾਲ ਜ਼ਮੀਨਾਂ ਜਾਇਦਾਦਾਂ ਜਿਹੜੀਆਂ ਨੇ, ਸ਼੍ਰੋਮਣੀ ਕਮੇਟੀ ਮਿੰਨੀ ਪਾਰਲੀਮੈਂਟ ਉਹਨੇ ਹੀ ਬਣਾਈ ਹੈ, ਇੰਨੀਆਂ ਜ਼ਮੀਨਾਂ ਲਾਈਆਂ ਗੁਰੂ ਘਰਾਂ ਦੇ ਨਾਂ, ਸੋ ਕਿਸੇ ਤਰ੍ਹਾਂ ਦੀ ਤੋਟ ਨਹੀਂ ਹੋਣੀ ਚਾਹੀਦੀ ਲੰਗਰਾਂ ਦੇ ਵਿੱਚ। ਤਾਂ ਉਸ ਵੇਲੇ ਉਹਨੂੰ ਪਤਾ ਲੱਗਾ, ਆਇਆ ਲਾਹੌਰ ਤੋਂ ਦਰਸ਼ਨ ਮੇਲਾ ਕਰਨ, ਦਰਸ਼ਨ ਮੇਲਾ ਕਰਕੇ ਹਰਿਮੰਦਰ ਸਾਹਿਬ ਦਾ, ਅਕਾਲ ਤਖ਼ਤ ਸਾਹਿਬ ਦਾ ਹਾਥੀ ਜਿਹੜਾ ਸੀ, ਆਪਣਾ ਫਿਰ ਹਾਥੀ 'ਤੇ ਸਵਾਰ ਹੋ ਕੇ ਫੌਜਾਂ ਸਮੇਤ ਅਹਿਲਕਾਰਾਂ ਦੇ, ਭਾਈ ਮਨਸਾ ਸਿੰਘ ਦਾ ਘਰ ਉੱਥੇ ਹੀ ਸੀ, ਉਹਦੇ ਜਾ ਦਰਵਾਜ਼ੇ 'ਤੇ ਹਾਥੀ ਖੜਾਇਆ, ਮੋਹਰਾਂ ਦੀ ਥੈਲੀ ਲੈ ਕੇ, ਸੋਨੇ ਦੀਆਂ ਮੋਹਰਾਂ ਦੀ ਭਰੀ ਥੈਲੀ ਲੈ ਕੇ, ਮੈਂ ਉਹਨੂੰ ਭੇਟ ਕਰਨੀ ਹੈ, ਮਿੱਟੀ ਦਾ ਤਵਾ ਹੋਵੇ, ਗੁਰੂ ਰਾਮਦਾਸ ਮਹਾਰਾਜ ਜੀ ਦਾ ਸੇਵਕ, ਬਾਬੇ ਬੁੱਢੇ ਦੀ ਗੱਦੀ ਦਾ ਵਾਰਸ, ਅਤੇ ਉਹਦੇ ਘਰ ਮਿੱਟੀ ਦਾ ਤਵਾ ਹੋਵੇ, ਇਹ ਨਹੀਂ ਮੈਥੋਂ ਸਾਰਿਆ ਜਾਂਦਾ। ਗਿਆ ਉਹਨੇ, ਬੂਹਾ ਹੀ ਨਹੀਂ ਖੋਲਿਆ ਜਦੋਂ ਪਤਾ ਲੱਗਾ ਮਾਇਆ ਦੇਣ ਆਇਆ, ਮੈਨੂੰ ਮਾਇਆ ਦੇਣ ਆਇਆ ਹੈ, ਬਹੁਤ ਭਾਰੀ ਸੋਨਾ ਦੇਣ ਆਇਆ। ਉਹਨੇ ਬੂਹਾ ਹੀ ਨਹੀਂ ਖੋਲਿਆ, ਭਾਈ ਮਨਸਾ ਸਿੰਘ ਖੜੋਕ, ਭਾਈ ਮਨਸਾ ਸਿੰਘ ਬੂਹਾ ਚੜ੍ਹਿਆ ਛੇਰੇ ਪੀਆ, ਔਰ ਇਹ ਪਛਤਾਵਾ ਕੀਤਾ ਜਾ ਕੇ, ਕਹਿਣ ਲੱਗਾ ਦੁਖੀ ਇਹੋ ਜਿਹੇ ਗੁਰਸਿੱਖ ਨੇ ਜਿਨ੍ਹਾਂ ਨੂੰ ਮੈਂ ਚਾਹੁੰਦਾ ਉਹ ਮੈਨੂੰ ਨਹੀਂ ਚਾਹੁੰਦੇ, ਸੱਚ ਆ, ਜਿਨ੍ਹਾਂ ਦੀ ਸੇਵਾ ਮੈਂ ਕਰਨੀ ਚਾਹੁੰਦਾ ਹੈ, ਜਿਹੜੇ ਰੱਜੇ ਹੋਏ ਗੁਰਸਿੱਖ ਨੇ ਬੇਪਰਵਾਹ ਨਾਮ ਦੇ ਰਸੀਏ, ਮੈਂ ਨਾ ਮੇਰਾ ਭਲਾ ਹੋ ਜੂ ਉਹਨਾਂ ਦੀ ਸੇਵਾ ਕਰਕੇ, ਜਿਨ੍ਹਾਂ ਨੂੰ ਮੈਂ ਚਾਹੁੰਦਾ ਮੈਨੂੰ ਨਹੀਂ ਚਾਹੁੰਦੇ, ਜਿਹੜੇ ਮੈਨੂੰ ਚਾਹੁੰਦੇ ਨੇ ਲਾਲਚੀ ਲੋਕ, ਸਾਡੀਆਂ ਭੜੋਲੀਆਂ ਭਰ ਜਾਣ, ਮੇਰੇ ਨਾਲ ਰਹਿੰਦੇ ਨੇ ਕਈ ਇਸ ਵਾਸਤੇ, ਉਹਨਾਂ ਨੂੰ ਮੈਂ ਨਹੀਂ ਚਾਹੁੰਦਾ, ਇਹ ਬੋਲ ਕਹੇ ਸਨ। ਭਾਈ ਮਨਸਾ ਸਿੰਘ ਨੇ ਕਿਹਾ ਸੀ ਇਹ ਚੰਗਾ ਮੈਨੂੰ ਤਾਂ, ਗੁਰੂ ਅਰਜਨ ਦੇਵ ਸਾਹਿਬ ਕਹਿ ਰਹੇ ਜਿਹੜਾ ਮੈਨੂੰ ਨਾਮ ਧੰਨ ਦਿੱਤਾ ਹਿਰਦੇ ਵਿੱਚ, ਨਾਮ ਦਾ ਰਸ ਮੈਂ ਨਾ ਉਹ ਨਾ ਟੁੱਟ ਜੇ, ਪਦਾਰਥ ਹੋਣ 'ਤੇ ਮਾਇਆ ਹੋਣ, ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਨ ਸ਼ਾਰੀ, ਇਸ ਆਗਾ ਕੋ ਨਾ ਟਿਕਾ ਬੇਕਾਰੀ, ਗੁਰਪੂਰਾ ਇਹ ਗੱਲ ਸਾਰੀ। ਉਸ ਵੇਲੇ ਖਰਚ ਵੀ ਨਹੀਂ ਹੁੰਦੇ ਸਨ ਅੱਜ ਕੱਲ੍ਹ ਵਾਂਗ, ਹੁਣ ਤਾਂ ਖਰਚ ਬਹੁਤ ਵੱਧ ਗਏ, ਹਰ ਕੋਈ ਚੀਜ਼ ਮੁੱਲ ਦੀ ਹੈ, ਉਦੋਂ ਸਭ ਕੁਝ ਘਰੇ ਹੀ ਪੈਦਾ ਹੁੰਦਾ, ਕੱਪੜਾ ਪਾਉਣਾ ਵੀ ਘਰੇ ਬਣਿਆ ਜਾਂਦਾ ਸੀ, ਖਾਣ ਪੀਣ ਵਾਲੀਆਂ ਵਸਤੂਆਂ ਵੀ ਸਨ, ਹੁਣ ਤਾਂ ਤਮਾ ਇੰਨੀ ਇੰਨੇ ਤਰ੍ਹਾਂ ਦੇ ਪਦਾਰਥ ਨੇ, ਬੰਦਾ ਰੱਜਦਾ ਹੀ ਨਹੀਂ, ਖਰਚੇ ਬਹੁਤ ਵੱਧ ਗਏ ਨੇ। ਔਰ ਉਸ ਵੇਲੇ ਐਸਾ ਹੀ ਸੀ, ਸੰਤਾਂ ਗੁਰਸਿੱਖਾਂ ਦਾ ਸੁਭਾਅ ਪਾਉਣ ਨੂੰ ਮਿਲ ਗਿਆ, ਸੌਣ ਨੂੰ ਮਿਲ ਗਿਆ, ਟਿਕਾਣਾ ਮਿਲ ਗਿਆ, ਖਾਣ ਨੂੰ ਮਿਲ ਗਿਆ, ਭੋਜਨ ਹੋਰ ਕੀ ਚਾਹੀਦਾ, ਕੀ ਨਾਲ ਲੈ ਜਾਣਾ, ਗੁਰਸਿੱਖੀ ਮਿਲ ਗਈ, ਉਸ ਤੋਂ ਬਾਅਦ ਨਾਮ ਦਾ ਰਸ ਹੈ, ਹੋਰ ਕੀ ਚਾਹੀਦਾ, ਇੱਥੇ ਟਿਕੀਆਂ ਹੋਈਆਂ ਰੂਹਾਂ ਸਨ, ਉਹਨਾਂ ਰੂਹਾਂ ਵਿੱਚੋਂ ਹੀ ਆਇਆ ਸੀ ਐਡਾ ਤਕੜਾ ਮਾਰਸ਼ਲ ਖਾਲਸਾ ਜਨਮ ਲੈਂਦਾ ਸੀ, ਸਬਰ ਸੰਤੋਖ ਹੱਥ ਦੱਸ, ਕਿਹਾ ਸੀ ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਨ ਸ਼ਾਰੀ, ਇਹ ਗਰੀਬੀ ਸਾਡੀ ਗਦਾ ਹੈ, ਮੈਨੂੰ ਇਹ ਹੀ ਚੰਗੀ ਹੈ, ਜਾ ਚਲਿਆ ਜਾ, ਮੈਨੂੰ ਤੇਰੀਆਂ ਮੋਹਰਾਂ ਦੀ ਲੋੜ ਨਹੀਂ। ਖਿੜਕੀ ਨਹੀਂ ਖੋਲ੍ਹੀ ਸੀ, ਦਰਵਾਜ਼ਾ ਹੀ ਨਹੀਂ ਖੋਲ੍ਹਿਆ ਸੀ ਚੁਬਾਰੇ ਉੱਤੋਂ। ਔਰ ਐਸਾ ਹੁੰਦਾ, ਐਸੇ ਮਹਾਂਪੁਰਸ਼ ਇੱਕ ਨਹੀਂ ਬੇਅੰਤ ਹੋਏ ਨੇ ਸਿੱਖ ਜਗਤ ਵਿੱਚ, ਔਰ ਉਹ ਮਹਾਂਪੁਰਸ਼ ਜਿਨ੍ਹਾਂ ਚਿੱਤ ਬਿਰਤੀ ਨਾਮ ਦੇ ਨਾਲ ਜੋੜੀ ਹੈ, ਉਹ ਰਾਜਯੋਗੀ ਹੁੰਦੇ ਨੇ, ਮਾਇਆ ਵੀ ਵਰਤਦੀ ਹੈ, ਮਾਇਆ ਦੇ ਕੋਈ ਘਾਟ ਨਹੀਂ ਹੁੰਦੀ, ਪਰ ਯੋਗੀ ਹੁੰਦੇ ਨੇ, ਅੰਦਰੋਂ ਜੁੜੇ ਹੋਏ ਹੁੰਦੇ ਨੇ। ਐਸੇ ਹੋਰ ਵੀ ਬੇਅੰਤ ਹੋਏ ਨੇ, ਨਿਰਲੇਪ ਰਹੇ ਸਾਧੂ ਵੀ ਬੇਅੰਤ ਹੋਏ ਨੇ, ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਵਰਗੇ ਮਹਾਂਪੁਰਸ਼, ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਰਹੇ ਤੇ ਠਾਠ ਬਾਠ ਨਾਲ, ਪਰ ਮਾਇਆ ਦਾ ਪ੍ਰਭਾਵ ਜਾਂ ਜੜ ਦਾ ਜਾਂ ਚੇਤਨ ਦਾ ਮਨ ਤੇ ਤਨ ਤੇ ਨਹੀਂ ਸੀ, ਇਹਨਾਂ ਰਸ ਸੀ ਕੀਰਤਨ ਵਿੱਚ, ਕੀਰਤਨ ਭਗਤੀ ਕੀਤੀ ਤੇ ਕਰਾਈ ਮਹਾਂਪੁਰਸ਼ਾਂ ਨੇ,
ਲੱਖਾਂ ਪ੍ਰਾਣੀਆਂ ਨੂੰ ਗੁਰੂ ਦੇ ਲੜ ਲਾਇਆ, ਅੰਮ੍ਰਿਤ ਛਕਾਇਆ, ਦੂਰ ਅੰਦੇਛੀ ਸਨ ਪਰ ਆਪਣੇ ਆਪ ਮਾਇਆ ਆਈ, ਕੋਈ ਘਾਟ ਨਹੀਂ ਸੀ, ਨਿਰਲੇਪ ਰਹੇ। ਐਸੇ ਬੇਅੰਤ ਮਹਾਂਪੁਰਸ਼ ਹੋਏ ਨੇ, ਲੱਖ ਰੁਪਈਆ ਪੂਰਾ ਲੈ ਕੇ ਸ਼ਾਹੂਕਾਰ ਆਇਆ ਸ਼੍ਰੀ ਮਾਨ ਸੰਤ ਬਾਬਾ ਅਤਰ ਸਿੰਘ ਜੀ, ਮਸਤੂਆਣੇ ਵਾਲੇ ਮਹਾਂਪੁਰਸ਼, ਦਮਦਮਾ ਸਾਹਿਬ ਵੱਡਾ ਸਰੋਵਰ ਹੈ, ਸੋ ਤੀਜੇ ਨੰਬਰ ਦਾ ਸਰੋਵਰ ਆ ਸ਼ਾਇਦ। ਪਹਿਲੇ ਤਾਂ ਸ਼੍ਰੀ ਤਰਨ ਤਾਰਨ ਸਾਹਿਬ 18 ਕਿੱਲਿਆਂ ਵਿੱਚ ਸਮੇਤ ਪ੍ਰਕਰਮਾ, ਦੂਜੇ ਤਾਂ ਸ਼੍ਰੀ ਮੁਕਤਸਰ ਸਾਹਿਬ ਵਾਲਾ ਸਰੋਵਰ ਵੱਡਾ ਹੈ, ਤੀਜੇ ਤਾਂ ਸਰੋਵਰ ਹੈ ਦਰਬਾਰ ਸਾਹਿਬ ਦੇ ਸਰੋਵਰ ਨਾਲੋਂ ਵੀ ਵੱਡਾ ਹੈ। ਪ੍ਰਕਰਮਾ ਜੋ ਚੌੜੀ ਕੀਤੀ ਦਰਬਾਰ ਸਾਹਿਬ ਦੀ, ਉਦੋਂ ਸਰੋਵਰ ਛੋਟਾ ਹੋ ਗਿਆ, ਪਹਿਲਾਂ ਪੂਰਾ ਵੱਡਾ ਸੀ। ਇਹ ਬਾਬਾ ਅਤਰ ਸਿੰਘ ਮਸਤੂਆਣੇ ਵਾਲਿਆਂ ਨੇ ਜਿਹੜਾ ਵਿਦਿਆਲਾ ਮਸਤੂਆਣਾ ਦਮਦਮਾ ਸਾਹਿਬ ਬਣਾਇਆ ਸੀ, ਨਵੇਂ ਪਾਤਸ਼ਾਹ ਦਾ ਸਥਾਨ ਪ੍ਰਗਟ ਕੀਤਾ ਗੁਰੂ ਤੇਗ ਬਹਾਦਰ ਸਾਹਿਬ, ਜਿੱਥੇ ਜਾ ਕੇ ਚੌਂਕੜਾ ਲਾਇਆ ਸੀ ਪਹਿਲੀ ਵਾਰ। ਤਖ਼ਤ ਸਾਹਿਬ ਦੇ ਪਿਛਲੇ ਬੰਨੇ ਸਥਾਨ ਹੈ ਛਿਪ ਦੇ ਵੱਲ, ਉੱਥੇ ਵੱਡਾ ਸਰੋਵਰ ਮਹਾਂਪੁਰਸ਼ ਖੁਦਵਾ ਰਹੇ ਸੀ, ਬਹੁਤ ਵੱਡਾ ਕੰਮ ਸੀ ਇਹ 1920 ਦੇ ਕਰੀਬ। ਉਸ ਤੋਂ ਵੀ 2-4 ਸਾਲ ਪਹਿਲਾਂ ਦੀ ਗੱਲ ਹੈ ਸ਼ਾਇਦ। ਸੋ ਸ਼ੁਰੂ ਕੀਤਾ ਏਡਾ ਵੱਡਾ ਕੰਮ, ਸ਼ਾਹੂਕਾਰ ਆਇਆ, ਉਹ ਜਾਣਦਾ ਸੀ ਮਹਾਂਪੁਰਸ਼ਾਂ ਦੀ ਸ਼ਖਸੀਅਤ, ਲੱਖ ਰੁਪਈਆ ਉਹਨੇ ਭੇਟ ਲਿਆ, ਕਹਿਣ ਲੱਗਾ ਮਹਾਰਾਜ ਛੇਤੀ ਬਣ ਜੂਗਾ, ਲੈ ਮਾਇਆ ਦੇ ਨਾਲ ਹੀ ਹੁੰਦਾ ਨਾ ਸਭ ਕੁਝ, ਇੰਨਾ ਟਾਈਮ ਤੁਹਾਨੂੰ ਲੱਗੂ, ਇੰਨੇ ਲੋਕਾਂ ਨੂੰ ਲਾਉਣ ਦੀ ਲੋੜ ਨਹੀਂ, ਮਜ਼ਦੂਰ ਲਾ ਲਓ, ਇੰਨੀ ਸੰਗਤ ਨੂੰ ਇੰਨੀ ਖੇਚਲ ਦੇਣ ਦੀ ਲੋੜ ਨਹੀਂ, ਆ ਰੁਪਈਆ ਲੈ ਲਓ ਸਰੋਵਰ ਬਣਾ ਲਓ। ਕਿ ਜਿੱਡੀ ਤੁਸੀਂ ਲਕੀਰ ਨਕਸ਼ਾ ਬਣਾਇਆ ਵਾ, ਖਿੱਚੀ ਆ ਨਾ, ਏਡਾ ਵੱਡਾ ਸਰੋਵਰ। ਮਹਾਂਪੁਰਸ਼ ਕਹਿੰਦੇ ਵੀ ਆਪ ਜੀ ਚੁੱਕ ਕੇ ਲੈ ਜਾ ਮਾਇਆ, ਸਾਨੂੰ ਨਹੀਂ ਇਹਦੀ ਲੋੜ। ਸ਼ੁਰੂ ਦੇ ਵਿੱਚ ਕਹਿਣ ਲੱਗਾ ਕਿਉਂ, ਮਹਾਂਪੁਰਸ਼ ਕਹਿਣ ਲੱਗੇ ਇਸ ਤਰ੍ਹਾਂ ਨਹੀਂ ਅਸੀਂ ਮਾਇਆ ਲੈਣੀ, ਇਸ ਤਰ੍ਹਾਂ ਤਾਂ ਜਿੰਨੀ ਮਰਜ਼ੀ ਲੈ ਲਈਏ ਗੁਰੂ ਸਾਹਿਬਾਂ ਤੋਂ, ਰਿਧੀਆਂ ਸਿਧੀਆਂ ਸਾਡੇ ਪਿੱਛੇ ਪਿੱਛੇ ਫਿਰਦੀਆਂ ਨੇ, ਅਸੀਂ ਤਾਂ ਭਾਈ ਜਿੰਨਾ ਸਮਾਂ ਵੱਧ ਲੱਗੂਗਾ ਸੰਗਤ ਨੂੰ ਲਾ ਕੇ, ਪਿੰਡਾਂ ਦੀ ਸੰਗਤ ਆਊਗੀ ਇੱਥੇ, ਨਾਮ ਜਪਦੀ, ਸਤਨਾਮ ਵਾਹਿਗੁਰੂ ਦਾ ਜਾਪ ਕਰਦੀ ਹੈ, ਕਾਰ ਸੇਵਾ ਹੋਵੇਗੀ ਜਿੰਨੀ ਲੰਮੀ, ਨਾਮ ਸਿਮਰਨ ਕਿੰਨੇ ਪ੍ਰਾਣੀਆਂ ਨੂੰ ਕੀਰਤਨ ਸੁਣਾਵਾਂਗੇ, ਸਤ ਸੰਗਤ ਲਾਵਾਂਗੇ, ਹਰ ਰੋਜ਼ ਕਿੰਨੇ ਅੰਮ੍ਰਿਤ ਛਕਣਗੇ, ਗੁਰੂ ਦੇ ਲੜ ਲੱਗਣਗੇ, ਕਿੰਨੇ ਮਨ ਸਫਲੇ ਹੋਣ, ਕਿੰਨੇ ਤਨ ਜਿਹੜੇ ਆ ਉਹ ਤਰਨਗੇ ਸੇਵਾ ਕਰ। ਇਸ ਕਰਕੇ ਅਸੀਂ ਤਾਂ ਸੰਗਤਾਂ ਦੀ ਜਿਹੜੀ ਭੇਟਾ, 25-25 ਪੈਸੇ ਪੈਸਾ, ਉਦੋਂ ਪੈਸੇ ਵੀ ਚੱਲਦੇ ਸੀ, ਉਹ ਇਕੱਠੇ ਕਰਕੇ ਅਤੇ ਉਵੇਂ ਉਵੇਂ ਕਾਰ ਸੇਵਾ ਕਰਾਵਾਂਗੇ, ਸਾਨੂੰ ਤੇਰੇ ਲੱਖ ਰੁਪਈਏ ਦੀ ਲੋੜ। ਐਸੇ ਮਹਾਂਪੁਰਸ਼ ਰਾਜ ਯੋਗੀ ਮਹਾਂਪੁਰਸ਼, ਇਹ ਨਹੀਂ ਵੀ ਹੁੰਦਾ ਨਹੀਂ, ਤਦੋਂ ਸੇਵਕਣੀ ਬਣ ਕੇ ਸੇਵਾ ਕਰਦੀ ਹੈ, ਜਦੋਂ ਇਹਦੀ ਪਰਵਾਹ ਨਹੀਂ ਕਰਦਾ ਗੁਰਮੁਖ, ਤਬ ਉਹ ਸੇਵਕ ਸੇਵਾ ਕਰੈ, ਮੁੱਖ ਬੇਰਾਵੈ ਅੰਤ ਠਗਾਵੈ। ਮਹਾਰਾਜ ਸੱਚੇ ਪਾਤਸ਼ਾਹ ਜੀ ਔਰ ਐਸੇ ਮਹਾਂਪੁਰਸ਼ ਨੇ, ਇੱਕ ਨਹੀਂ ਬੇਅੰਤ ਹੋਏ ਨੇ, ਜਿਨ੍ਹਾਂ ਨੇ ਜੱਫੇ ਮਾਰੇ ਹੈ ਉਹਨਾਂ ਨੂੰ ਧੋਖਾ ਦੇ ਜਾਂਦੀ ਹੈ, ਉਹਨਾਂ ਦੀ ਇੱਜ਼ਤ ਵੀ ਖਰਾਬ ਕੀਤੀ ਲੀਡਰਾਂ ਦੀ, ਅਖੀਰ 'ਤੇ ਕੇਸ ਪਏ ਨੇ, ਜੇਲ੍ਹਾਂ ਵਿੱਚ ਵੀ ਜਾਣਾ ਪੈਂਦਾ ਹੈ, ਲੋਕਾਂ ਵਿੱਚ ਇੱਜ਼ਤ ਬਣੀ ਬਣਾਈ ਸਭ ਖਰਾਬ ਹੋ ਜਾਂਦੀ, ਲੋਕ ਬੜੇ ਤਰ੍ਹਾਂ ਦੇ ਮਖੌਲ ਹਾਸੇ ਕਮੈਂਟ ਕਰਦੇ ਨੇ, ਜਿਨ੍ਹਾਂ ਮਾਇਆ ਠੱਗਿਆ ਲੁੱਟਿਆ ਲੋਕਾਂ ਨੂੰ, ਔਰ ਇੱਜ਼ਤ ਵੀ ਨਹੀਂ ਰਹਿੰਦੀ, ਘਰ ਵਿੱਚ ਵੀ ਕੋਈ ਇੱਜ਼ਤ ਨਹੀਂ ਕਰਦਾ, ਅਖੀਰ ਪਛਤਾ ਕੇ ਧਰਤੀ 'ਚੋਂ ਗਏ। ਕਬੀਰ, ਕੌਡੀ ਕੌਡੀ ਜੋਰ ਕੈ ਜੋਰੇ ਲੱਖ ਕਰੋਰ, ਅੰਤੀ ਬਾਰ ਨਾ ਕੱਛ ਲਇਓ ਲਈ ਲਗੋਟੀ ਤੋਰ। ਪਰ ਜਿਨ੍ਹਾਂ ਮਹਾਂਪੁਰਸ਼ਾਂ ਨੇ ਇਹਦੀ ਪਰਵਾਹ ਨਹੀਂ, ਪੰਥ ਦੇ ਲੇਖੇ ਲਾਈ, ਆਪਣੇ ਘਰ ਵਿੱਚ ਇੱਕ ਦਮੜਾ ਨਹੀਂ ਦਿੱਤਾ, ਇਹਦਾ ਮੋਹ ਨਹੀਂ, ਪੰਥ ਵਾਸਤੇ ਆਈ, ਆਈ ਮਾਇਆ ਤੇ ਉਹਨਾਂ ਇਕੱਠੀ ਕੀ ਰੱਖੀ ਹੈ ਵੀ ਸੇਵਾ ਕਰਾਂ, ਉਹਨਾਂ ਕੋਲ ਕੋਈ ਘਾਟ ਨਹੀਂ ਸੀ। ਪਰ ਬਾਹਰੋਂ ਏਡੇ ਤਿਆਗੀ ਸ਼੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਐਸੇ ਮਹਾਂਪੁਰਸ਼ ਹੋਏ, ਸਿੱਖੀ ਦਾ ਪ੍ਰਚਾਰ ਕੀਤਾ, ਡਟ ਕੇ ਕੀਤਾ,
दिन रात एक करके संत बाबा करतार सिंह जी खालसा जी कले पंजाब विच नहीं 36 वड्डे नगर कीर्तन जुलूस कढ़े सन। मेरा सिर जावे ना जावे, मेरा सिखी सिदक ना जावे, मेरा सिर जावे तज, ये नारा दिता महापुरश जो शहीदा ने दिता। 18वीं सदी के शहीदा ने सिर लाए जिन्हां दी अरदास बनी, महापुरशां ने डट के प्रचार किया। बाहर भी हिंदुस्तान के दूजे सूबों में रुद्रपुर, भलाई, बंबा, कलकत्ता, 100 बड़े बड़े शहरों में जाके सिखी का प्रचार महापुरशां ने किया। माया की कदे परवाह नहीं की, अपने घर में 2 रुपये भी नहीं कदे दिते भेजे से। उस वेले 2 रुपये महापुरश नाल जड़े रहे ने, सिंह अजे भी हैं, बजुर्ग हो गए ने। बाबा करतार सिंह साहब जी दे नाल एक सिंह ने गल दसी, कह लगा इन्हें परवाह सी हजूर साहब तो पटना साहब जाना सी बस में, हजूर साहब का प्रोग्राम पूरा होया, कहिंदे चलो सिंघो पटना साहब नाले कथा करांगे, नाले दर्शन मेला तुहानू करा के फिर पंजाब मुड़ा जा रहे सी। बस सी महापुरखां कोल अपने जथे, बस में बिड बनिया हुंदा सी उन्हां दे आराम कर प्रचार करदे, 8-8 कथा करदे दिहाड़ी, 10-10 थावां थक जांदे, बस में ही आराम कर लें महापुरश। तो उस वेले कहिंदे जा रहे सी जबलपुर दे कोल, जदों गए जिथे कौडे राक्ष ने फड़िया सी भाई मरदाना जी, उत्थे एक पहुंचे सी नागपुर दे कोल, राह विच अद्धी कवाट होई सी, उत्थे जा के बस का तेल मुक्कण वाला हो गया बिल्कुल। वो ड्राइवर ने महापुरशां नूं कहा बस रोक के भी तेल मुक्कण वाला महापुरश ते लम्मा सफर है। महापुरश कहते कोई गल नहीं भाई, हुण तां पैसे जमा नहीं करते, परवाह नहीं करते सी माया। वेख्या बोझे विच हथ मारिया, कहिंदे हुण तां पैसे है नहीं, थोड़े है 20-30 रुपये से। उस वेले भावें बहुत हुंदे सी पर तेल दी टैंकी फिर भरनी सी दुबारे, लंबा टूर सी बहुत। पर महापुरशां कहा भी हुण तां पैसे है नहीं तेल जोगे, तां तूं जिथों तक जांदी लै जा, हौली तोर ला, जिथे रोकी रोक। उन्हें कहा पेट्रोल पंप आउणा गां उत्थे, उत्थों तक मुश्किल आ जानी, वो दूर आ। महापुरश कहिंदे जिथों तक जांदी है जाण दे, उत्थे रोक दे कोई गल नहीं, हुण इन्ने पैसे तां है नहीं। तां उस वेले साध संगत जी महापुरश लम्मे पै गए, पासा लै के पए सी, सिंघ दे वेखदिआं उहने दस्सिआ मैं सामने सीट ते बैठा सी। इन्ना जदों करके ड्राइवर कहिंदा सत बचन जी, पुतला जिहड़ा है पासे वाला बोझा सी, दोवें चोलियां दे दोवें बोझे दोवें पासे लाए सी महापुरश। वह नवें नोटां नाल 100-100 दे नवें नोटां नाल भर के पूरा फुल के ते थले जिथे जूड़ा लाया सी उत्थे डिगने शुरू हो। जदों महापुरशां पासा लिया माड़ी जी नींद आई, तो उस वेले कहिंदे मैं वेख्या सारा कुछ कौतक थले डिगदे नोट भी कित्थों आई जांदे आ, अंदरों ही पैदा होई जांदे बोझे दे। फिर उस वेले कहिंदे भी मैं जदों वेख्या तो महापुरश पता नहीं जाणगे भी सिंघां नूं पता लग गया वा, तां उस वेले हथ मारिया इको दम जा के उत्ते हथ मारिया, तो माया जिहड़ी आउणों हट गई। तो नाल बचन किया भी असीं बहुत रोक के रखदे हैं सिंघो, मेरे वल वेख के महापुरश कहिंदे मैं ही वेख्या सी सामने मेरी सीट, मेरे वल वेख के कहिंदे असीं बहुत रोक के रखदे लच्छो नूं, पर इह लच्छो साडे सुत्तिआं पिआं ते दाल आ जांदी है आपदा। सो ड्राइवर नूं कहा भी माया आ गई हुण कुआली तेल, फिर उसों तेल लैके आए सिंघ जा के, उत्थे जा के फिर टैंकी फुल कराई, पहलां उत्थों तक लैके गए। ऐसे परवाह नहीं करदे सी। जदों महाराज कहिंदे भी जब उस को कोई मन पर आ रहा है, भाई गुरबख्श सिंह जी नवाबपुर वाले उन्हें दस्या बचन, कहिंदे मैं अपने अखां नाल वेख्या, मेरे अखां च पानी आ गया, फिर थल्यों चौके जिहड़े जोड़े ते पए सी उह मैं चाके बोझे च पाए घुट घुट के, इन्ना बोझा भरिया होया गीजा उन्हां दा खीसा जिहड़ा महापुरशां।
जब उस को कोई मन पर हरा तब वह सेवक सेवा करे। जदों कोई मन विचों उहदा त्याग कर दिंदा है नाम दे नाल गुरु दे प्रचार वल जुट जांदा है ते आपे फिर वह महाराज काश वारदे ने उहनां दे सेवक नहीं बन के दासी हो के सेवा कर। ये माया दा सुभाव है। इहदे मगर लग जे परछावे वांग जिवें परछावा हुंदा सूरज वल नूं मूंह करके कोई तुरे ते परछावा अपने आप मगर आउंदा। जे कोई सूरज वल नूं पिठ करके तुरन की कोशिश करे परछावा फड़ लवांगा मैं अपना। ये माया जिहड़ी ये माया तिसकी सो यह जग माया तिसकी जिस भराओ न भैण कमा उहदी छां है। माया काल पुरख का परछावा है पदार्थ छां। जिहड़ा कोई इहनूं परछावें ने आई फड़ना चाहे उहदे मूहरे दौड़दी। जिहड़ा कोई छड के ते गुरु दे सनमुख अकाल पुरख के नाम नाल बिरती जोड़ लैंदा उहदे पिछे पिछे आउंदी परछावें वा। ऐसी माया है। तब वह सेवक सेवा कर तदों सेवकनी दासी बन के सेवा करदी। इहदा सुभाव है। अद्धा ही शब्द जे होया बाकी कल नूं विचार करांगे। सतगुरु कृपा करन गुरु वाले बन के निर्मल विचारे रहाओ वालियां तुकां दा गुरु वाले बन के बाणी दा अभ्यास नाम सिमरन करना बाकी ते कारज उपजीविका सब सतगुरु आपे सवार देंदे ने। मन विच जितवे होए फल दे देंदे ने सच्चे पातशाह। गुरसिखां नूं घर घाट सब कुछ बख्शिशां हो जांदियां। लेकिन नाम दा रस होना चाहीदा है। मानस जन्म दा प्रयोजन है ये सतगुरु बख्श देन। ये मंगीए होइयां भुल्लां चुक्कां दी माफ़ी बख्श अगे तो समत

ਕਰਤਾ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ ਠਾਕੁਰ ਤੁਮ ਪਹਿਰਦਾ।